نمبر سانجا ایک ہے 4 ریلائنس لیگل گروپ کوئی بھی لیگل سلام مشورہ کرنا ہے ریئل اسٹیٹ پرسنل انجری امیگریشن فیملی لا یا کرمنل کیس بن گیا تو 403-285-7070 نمبر ہے 403-285-7070 ایون ٹوئنگ اسپیشلائز کرتے ہیں ہیوی ڈیوٹی ٹوئنگ گریول ٹرک سیمی ٹرک 5 ٹن ٹرک خراب ہو گیا تو 403-470-8697 ایون ٹوئنگ دا نمبر اوکے ریٹ تھوڑی پسند آورلی جا فلیٹ ریٹ ہے تو چنگا لگو پی این جی ایکس کا ویٹنگ ڈیمولیشن پرانے کر ٹا کے ਜਾਂ ਨਵੀਂ ਸਾਵਰਨ ਲਾਡਿਕ ਕਰਵਾਉਣਾ ਗਰਮਿਤ ਗੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੀਸ਼ਨ ਐਕਸਕਵੇਟਿੰਗ ਐਂਡ ਸਰਵਿਸਿਜ਼ ਦਾ 403-818-1821 ਉਹਨਾਂ ਦਾ ਨੰਬਰ ਹੈ ਰਿਓ ਬੈਂਕ ਟਹਾਲ ਕੋਈ ਛੋਟੀ ਵੱਡੀ ਪਾਰਟੀ ਵੈਟਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਇਕੱਠ ਕਰਨਾ ਹੈ ਤਾਂ 403-633-2000 ਨੰਬਰ ਹੈ ਬੁਕਿੰਗ ਲਈ 403-633-2000 ਫੋਨ ਕਰ ਸਕਦੇ ਹੋ ਇਹ ਸਨ ਸਾਡੇ ਸਪੋਂਸਰਸ ਪਹਿਲਾਂ ਗੱਲਾਂ ਬਾਤਾਂ ਆਪਾਂ ਕਰ ਰਹੇ ਸੀ ਵਾਟਰ ਬਿੱਲ ਦੀਆਂ ਅਤੇ ਪ੍ਰੋਪਰਟੀ ਟੈਕਸ ਵੱਧ ਰਿਹਾ ਤਾਂ ਮੈਂ ਨਾ ਇੱਕ ਸੱਚੀ ਗੱਲ ਹੈ ਇੱਕ ਸੀਨੀਅਰ ਲੇਡੀ ਸੋਸ਼ਲ ਮੀਡੀਆ 'ਤੇ ਸੁਣ ਰਿਹਾ ਸੀ ਕੋਈ ਪ੍ਰੋਗਰਾਮ ਹੋਣਾ ਕਿਤੇ ਪਬਲਿਕ ਫੋਰਮ ਦੇ ਵਿੱਚ ਉਹ ਖੜੀ ਹੋ ਕੇ ਬੋਲ ਰਹੀ ਸੀ ਉਹ ਕਹਿੰਦੀ ਮੇਰੀ ਉਮਰ 85 ਸਾਲ ਦੀ ਹੈ ਅਤੇ 55 ਸਾਲ ਕਹਿੰਦੀ ਮੈਂ ਕੰਮ ਕੀਤਾ ਟੈਕਸ ਪੇ ਕੀਤਾ ਤੇ ਕਹਿੰਦੀ 55 ਸਾਲ ਤੋਂ ਮੈਂ ਇੱਕੋ ਘਰ 'ਚ ਰਹਿ ਰਹੀ ਹਾਂ ਤੇ ਮੇਰਾ ਟੈਕਸ ਜਿਹੜਾ 2000 ਤੋਂ ਥੱਲੇ ਹੁੰਦਾ ਸੀਗਾ ਤੇ ਹੁਣ 10,000 ਹੈ ਵਿਡੋ ਹੈ ਕਹਿੰਦੀ ਮੈਂ ਪੈਨਸ਼ਨ ਆਪਾਂ ਨੂੰ ਪਤਾ ਸੀਨੀਅਰ ਦੀ ਫਿਕਸਡ ਇਨਕਮ ਕਿਤੇ ਕਿੰਨੀ ਕੁ ਆਉਂਦੀ ਹੋਊਗੀ ਜੇ ਕਰ ਕਰਾ ਕੇ ਕਹਿ ਲਈਏ 2,000-2,500-3,000 ਆਉਂਦੀ ਹੋ ਗਈ ਸੋ ਉਹ ਕਹਿੰਦੀ ਫੈਡਰਲ ਟੈਕਸ ਮੈਂ ਦਿੰਦੀ ਹਾਂ ਮਿਊਂਸੀਪਲ ਟੈਕਸ ਦਿੰਦੀ ਹਾਂ ਪ੍ਰੋਵਿੰਸ਼ਲ ਟੈਕਸ ਦਿੰਦੀ ਹਾਂ ਯੂਟੀਲਿਟੀ ਬਿੱਲਸ ਉਹ ਵੀ ਵੱਧ ਗਏ ਸੋ ਕੋਸਟ ਆਫ ਲਿਵਿੰਗ ਇੰਨਾ ਕੁਛ ਵਧਣ ਦੇ ਬਾਵਜੂਦ ਉਹ ਕਹਿੰਦੀ ਮੇਰੀਆਂ ਪਾਕਟ ਇਸ ਵਕਤ ਖਾਲੀ ਹੈ ਐਮਪਟੀ ਹੈ 85-year-old ਹਾਲਾਂਕਿ ਚਲੋ ਠੀਕ ਹੈ ਮੈਂ ਕਮੈਂਟ ਪੜ੍ਹ ਰਿਹਾ ਸੀ ਕਈ ਵਾਰੀ ਕਹਿੰਦੇ ਜੀ ਤੂੰ ਆਪਣਾ ਲੌਂਗ ਟਰਮ ਕੇਅਰ 'ਚ ਅਤੇ ਫਲਾਣੇ ਕੇਅਰ 'ਚ ਉੱਥੇ ਚਲੇ ਜਾ ਪਰ ਜਿਹੜੇ ਦੇਖੋ ਬੰਦੇ ਨੇ ਕੰਮ ਕੀਤਾ ਆਪਦੇ ਘਰ 'ਚ ਰਹਿਣ ਦਾ ਉਹਨੂੰ ਹੱਕ ਹੈ ਸੋ ਇੱਥੇ ਹੀ ਚੀਜ਼ਾਂ ਬੋਦਰ ਕਰਦੀਆਂ ਨੇ ਹੁਣ ਆ ਵਾਟਰ ਬਿੱਲ ਤੁਸੀਂ ਦੇਖ ਲਿਆ ਜਦੋਂ ਸਾਰਾ ਕੁਛ ਉਹ ਕਹਿੰਦੇ ਹੋ ਗਿਆ ਆਲ ਸੈਟ ਐਂਡ ਡਨ ਤਾਂ $90 ਤੁਹਾਡਾ ਵੱਧ ਜਾਣਾ ਅਤੇ $50 ਪ੍ਰਾਪਰਟੀ ਟੈਕਸ ਤੁਹਾਡਾ ਸਾਲ ਦਾ ਵੱਧ ਜਾਣਾ $140-$150 ਵੱਧ ਗਿਆ ਅਤੇ ਬਾਕੀ ਕੋਸਟ ਆਫ ਲਿਵਿੰਗ ਵਧੀ ਜਾਂਦੀ ਹੈ ਅਤੇ ਇਨਕਮ ਉਹਨੂੰ ਹੀ ਹੈ ਕੰਪੈਰੇਟਿਵਲੀ ਨਹੀਂ ਵੱਧ ਰਹੀਆਂ ਕਿਉਂਕਿ ਜਿਉਂ ਜਿਉਂ ਆਹ ਚੀਜ਼ਾਂ ਬਿਜ਼ਨਸ ਕਮਿਊਨਿਟੀ 'ਤੇ ਜਾਂਦੀਆਂ ਨੇ ਇਹ ਸਿਰਫ ਇੱਕ ਤਾਂ ਆਹ ਚੀਜ਼ ਜਿਹੜੀ ਪ੍ਰੋਪਰਟੀ ਟੈਕਸ 'ਤੇ ਤੁਹਾਡਾ ਪਾਣੀ ਦੇ ਬਿੱਲ 'ਤੇ ਇੰਸ਼ੋਰੈਂਸ 'ਤੇ ਯੂਟੀਲਿਟੀਜ਼ ਵੱਧ ਰਹੀਆਂ ਨੇ ਜਦੋਂ ਇਹ ਚੀਜ਼ਾਂ ਬਿਜ਼ਨਸ ਕਮਿਊਨਿਟੀ ਦੀਆਂ ਵੱਧ ਗਈਆਂ ਨੇ ਉਹ ਫਿਰ ਆਪਣੇ ਕੋਸਟ ਵਧਾ ਦਿੰਦੇ ਨੇ ਉਹ ਫਿਰ ਬੈਕ ਕੰਜ਼ਿਊਮਰ 'ਤੇ ਪੈ ਜਾਂਦੀ ਹੈ ਹੁਣ ਟਰੱਕਾਂ ਵਾਲੇ ਦਾ ਡੀਜ਼ਲ ਵੱਧ ਗਿਆ ਟਰੱਕਾਂ ਵਾਲੇ ਨੇ ਆਪਣੀ ਕੋਸਟ ਵਧਾ ਤੀ ਤਾਂ ਉਹ ਗਾਂ ਸਪਲਾਇਰ ਨੇ ਆਪਣੀ ਕੋਸਟ ਵਧਾ ਦੇਣੀ ਹੈ ਐਂਡ ਆਫ ਦ ਡੇ ਕੰਜ਼ਿਊਮਰ ਫੇਰ ਪੇ ਕਰਦਾ ਸੋ ਕਿੱਥੋਂ ਕੁ ਤੱਕ ਯਾਰ ਕੰਜ਼ਿਊਮਰ ਪੇ ਕਰੀ ਜਾਊਗਾ ਕਿੰਨਾ ਕੁ ਪੇ ਕਰੀ ਜਾਊਗਾ ਅੱਛਾ ਪੋਲੀਟੀਸ਼ੀਅਨ ਨੇ ਆਪਣੀਆਂ ਪ੍ਰਾਈਵੇਟ ਕਮੇਟੀਆਂ ਬਣਾਈਆਂ ਹੋਈਆਂ ਨੇ ਕਹਿੰਦੇ ਜੀ ਇਹ ਇੰਡੀਪੈਂਡੈਂਟ ਕਮੇਟੀਆਂ ਨੇ ਉਹਨਾਂ ਦੀ ਤਨਖਾਹ ਤਾਂ ਵਧੀ ਜਾਂਦੀਆਂ ਨੇ ਇੱਕ ਇੰਡੀਵਿਜੁਅਲ ਜਿਹੜਾ ਕੰਮ ਕਰਨ ਵਾਲਾ ਉਹਦੀ ਤਨਖਾਹ ਕਿੰਨੀ ਕੁ ਵੱਧ ਰਹੀ ਹੈ 25 ਸੈਂਟ 50 ਸੈਂਟ ਕ੍ਰਿਸ਼ਨ ਕ੍ਰਿਸਮਸ 'ਤੇ ਵਧਾ ਤੀ ਰਾਈਟ ਸੋ ਇਹ ਆਈ ਡੋਂਟ ਨੋ ਕਿੱਥੇ ਐਂਡ ਅਪ ਕਿੱਥੇ ਹੋਊਗਾ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੂੰ ਇੱਕ ਚੀਜ਼ ਤਾਂ ਕਰਨੀ ਚਾਹੀਦੀ ਹੈ ਕਿ ਪੋਲੀਟੀਸ਼ੀਅਨਾਂ ਨੂੰ ਖਾਸ ਕਰਕੇ ਜਿਹੜੇ ਮਿਊਂਸੀਪਲ ਲੈਵਲ 'ਤੇ ਹੈਗੇ ਆ ਵੀ ਜੇ ਕਿਸੇ ਸੀਨੀਅਰ ਨੇ 30-40-50 ਸਾਲ ਕੰਮ ਕੀਤਾ ਕਮ ਸੇ ਕਮ ਯਾਰ ਉਹਨੂੰ ਪ੍ਰਾਪਰਟੀ ਟੈਕਸ ਦੇ ਵਿੱਚ ਜੇ ਐਗਜ਼ੰਪਟ ਨਹੀਂ ਹੋਣਾ ਚਾਹੀਦਾ ਤਾਂ ਸਬਸਿਡਾਈਜ਼ ਤਾਂ ਹੋਣਾ ਚਾਹੀਦਾ ਆਫਟਰ ਆਲ ਬੰਦਾ 40-50 ਸਾਲ ਕੰਮ ਕਰਕੇ ਟੈਕਸ ਪੇ ਕੀਤੇ ਹੈ ਹੁਣ ਤਾਂ ਉਹਨੂੰ ਆਰਾਮ ਦੀ ਜ਼ਿੰਦਗੀ ਜਿਉਣ ਲੈਣ ਦਿਓ ਨਾ ਸੋ ਇਹ ਹੋਣਾ ਚਾਹੀਦਾ ਕਿ ਜਿਹੜੇ ਸੀਨੀਅਰ ਆਪਣੇ ਘਰ 'ਚ ਰਹਿਣਾ ਚਾਹੁੰਦੇ ਆ ਹਾਲਾਂਕਿ ਸਿਸਟਮ ਇਸ ਯੂਜ਼ ਵੀ ਹੋਊਗਾ ਕਿਉਂਕਿ ਜਦੋਂ ਕੋਈ ਚੀਜ਼

0: ਮਟਾਈ ਗਵਰਨਮੈਂਟ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨੂੰ ਮਿਸਯੂਜ਼ ਵਾਲੇ ਪਹਿਲਾਂ ਮੈਂ ਕਾਲ ਲੈ ਲਵਾਂ ਸਾਡਾ ਸਿਸਟਮ ਜਿਹਾ ਥੋੜਾ ਜਿਹਾ ਹੈਲੋ ਸਰ ਹੈਲੋ ਤੁਸੀਂ ਇੱਥੇ ਹੋ ਜੀ ਸਤਿ ਸ਼੍ਰੀ ਅਕਾਲ ਜੀ
1: ਜੋਗਾ ਸਿੰਘ ਬੋਲਦਾ
0: ਜੀ ਜੋਗਾ ਸਿੰਘ ਜੀ ਕੀ ਹਾਲ ਚਾਲ ਹੈ
1: ਤੁਹਾਡੀ ਗੱਲ ਤੋਂ ਆਇਆ ਅਸੀਂ ਪਹਿਲਾਂ ਏਦਾਂ ਸੋਚਣਾ ਵੀ ਟੈਕਸੀ ਚਲਾਉਣੇ ਆ ਵੀ ਜਦੋਂ ਮਾਈ ਜਾਂ ਬੁੜੇ ਨੇ ਆ ਕੇ ਬੈਠਣਾ ਉਹਨੂੰ ਕਹਿਣਾ ਅਸੀਂ ਡਿਸਕਾਊਂਟ ਦਊਂਗਾ ਤੇ ਸਾਡੇ ਦਿਮਾਗ ਚ ਗੱਲ ਆਉਂਦੀ ਸੀ ਤੇ ਇਹਨਾਂ ਕੋਲ ਸਾਰੀ ਉਮਰ ਕੰਮ ਕੀਤਾ ਇਹਨੂੰ ਕੋਈ ਇੰਨੇ ਪੈਸੇ ਆ ਇਹ ਆਉਂਦੇ ਸੀਨੀਅਰ ਡਿਸਕਾਊਂਟ ਕਾਹਦੇ ਪੁੱਛਦੇ ਆ ਹੁਣ ਪਤਾ ਲੱਗਾ ਜਦੋਂ ਆਪ ਉਸ ਸਿਚੁਏਸ਼ਨ ਚ ਬੰਦਾ ਆਉਂਦਾ ਤੇ ਉਹ ਦਿੰਦੇ ਕੀ ਆ ਫੇਰ ਆ ਕਈ ਕਹਿੰਦੇ ਆ ਉੱਥੇ ਬੁੜਿਆਂ ਦੇ ਚੱਲ ਜਾਓ ਅਸੀਂ ਉਹ ਬੁੜੇ ਬੁੜੀਆਂ ਚੱਕਦੇ ਆ ਜਿਹੜੇ ਚੰਗੇ ਸੀਨੀਅਰ ਹੋਮ ਆ ਪੰਜ ਛੇ ਹਜ਼ਾਰ ਡਾਲਰ ਮਹੀਨੇ ਤੋਂ ਘੱਟ ਨੀ ਹੈ
0: ਬਿਲਕੁਲ ਜੀ ਬਿਲਕੁਲ ਜਿਹੜੇ ਚੰਗੇ ਸੀਨੀਅਰ ਹੋਮ ਹੈ ਉਹ ਏਦਾਂ ਨੀ ਹੈਗਾ ਉੱਥੇ ਚਲੇ ਜਾਓ ਤੇ ਤੁਹਾਨੂੰ ਫ੍ਰੀ ਚ ਰੱਖ ਲੈਣਗੇ
1: ਨਾ ਨਾ ਉਹ ਤਾਂ ਜਿਹੜੀਆਂ ਵੱਡੀਆਂ ਜੋਬਾਂ ਕਰਦੇ ਆ ਉਹ ਉਹਨੂੰ ਅਫੋਰਡ ਕਰ ਸਕਦੇ ਜਿਹਦੀ ਪੰਜ ਸੱਤ ਹਜ਼ਾਰ ਪੈਨਸ਼ਨ ਨਹੀਂ ਤਾਂ ਉਹ ਜਿਹੜੇ ਆਪਣੀ ਕਮਿਊਨਿਟੀ ਦਾ ਜ਼ਿਆਦਾ ਇਹ ਆ ਤੇ ਅਸੀਂ ਚਲੋ ਘਰ ਚ ਅਜੇ ਦਸਰੀ ਜਾਂਦਾ ਪਰ ਸਰਨਾ ਇੱਥੇ ਵੀ ਆਪਣਾ ਇਹ ਨਹੀਂ ਗਾ ਕਿਉਂਕਿ ਬੱਚੇ ਇਸ ਸਿਸਟਮ ਚ ਪਲੇ ਹੋ ਆ ਉਹ ਕਹਿੰਦੇ ਬਾਪੂ ਜੀ ਵੀ ਟਾਈਮ ਤੁਹਾਡਾ ਉਧਰਲਾ ਹੋ ਗਿਆ ਇਸ ਕਰਕੇ ਮਤਲਬ ਇਹ ਆ ਵੀ ਬਹੁਤ ਔਖਾ ਆ ਤੇ ਹੁਣ ਅਸੀਂ ਪਹਿਲਾਂ ਹੀ ਦੇ ਦੇਈਦਾ ਉਹਨਾਂ ਨੂੰ ਡਿਸਕਾਊਂਟ ਹਨਾ ਕਈ ਇਹ ਤਾਂ ਪਹਿਲਾਂ ਵੀ ਇਹਨਾਂ ਨੂੰ ਮਿਲਦਾ ਉਧਰੋਂ ਕੁਛ ਨੀ ਤਦ ਪੁੱਛਦੇ ਆ ਉਹ
0: ਬਿਲਕੁਲ
1: ਜਿਹੜੀ ਤੁਸੀਂ ਗੱਲ ਕੀਤੀ ਆ ਇਹ ਕਈਆਂ ਪ੍ਰੋਵਿੰਸ ਦੇ ਵਿੱਚ ਮੈਂ ਸੁਣਿਆ ਵੀ ਹੈਗਾ ਬੁਢਾਪੇ ਦੇ ਵਿੱਚ ਡਿਸਕਾਊਂਟਡ ਰੇਟ ਦਿੰਦੇ ਆ
0: ਨਹੀਂ ਮੈਂ ਨਾ ਜੋਗਾ ਸਿੰਘ ਜੀ ਇਹ ਨਾ ਪੈਨਲ ਬੈਠਾ ਸੀ ਮੂਹਰੇ ਕਿਤੇ ਕੋਈ ਫੋਰਮ ਸੀਗਾ ਉਹ ਬੈਠੇ ਸੀ ਟਾਈਆਂ ਲਾਈ ਮੂਹਰੇ ਸਟੇਜ ਦੇ ਉੱਤੇ ਪੰਜ ਛੇ ਜਾਣੇ ਹੁਣ ਜਦੋਂ 85 ਸਾਲ ਦੀ ਔਰਤ ਇਹ ਗੋਰੀ ਸੀ ਬੋਲ ਰਹੀ ਸੀ ਨਾ ਮੈਂ ਸੋਚ ਰਿਹਾ ਸੀ ਯਾਰ ਕਿੰਨੀ ਤਰਸਯੋਗ ਹਾਲਤ ਹੈ ਇਸ ਜਨਾਨੀ ਨੇ 55 ਸਾਲ ਜ਼ਿੰਦਗੀ ਚ ਕੰਮ ਕੀਤੇ ਟੈਕਸ ਪੇ ਕੀਤੇ ਸਾਰੇ ਤੇ ਅੱਜ ਉਹ ਇਸ ਹਾਲਤ ਚ ਖੜੀ ਕਹਿ ਰਹੀ ਹੈ ਕਿ ਮੇਰੀਆਂ ਜੇਬਾਂ ਖਾਲੀ ਹੈ ਮੇਰੇ ਕੋਲੇ ਟੈਕਸ ਦੇਣ ਤੋਂ ਬਾਅਦ ਕੁਛ ਨੀ ਬਚਦਾ ਕਿੰਨੀ ਕਿੰਨੀ ਬਦਕਿਸਮਤੀ ਹੈ ਇਹ
1: ਨਹੀਂ ਉਹਦਾ ਕਾਰਨ ਦੇਖੋ ਜੀ ਇਹ ਕਹਿੰਦੇ ਆਬਾਦੀ ਵਧੀ ਜੇ ਘਰ ਬਣਦੇ ਆ ਤੇ ਘਰਾਂ ਦਾ ਟੈਕਸ ਫ੍ਰੀ ਕਰਦੇ ਆ ਨਾਲੇ ਟੈਕਸ ਲੱਗ ਜਾਂਦਾ ਬਿਲਕੁਲ ਇਹ ਮਿਸ ਮੈਨੇਜਮੈਂਟ ਆ ਸਾਰੀ ਗਾਹ ਤੋਂ ਗਾਹ ਚੋਰ ਵਧੀ ਜਾਂਦੇ ਆ ਹੁਣ ਜਿਹਦੇ ਜਿੱਥੋਂ ਚੋਰੀਆਂ ਵਧਣੀਆਂ ਉਹ ਐਂਡ ਦਾ ਕਸਟਮਰ ਤੇ ਜਾਣੀ ਆ ਤਾਂ ਹੁਣ ਜਿੰਨੀਆਂ ਡਿਵੈਲਪਮੈਂਟਾਂ ਹੁੰਦੀਆਂ ਹੁਣ ਇਹ ਸਾਹਿਬ ਜਿਹੜੇ ਨਵੇਂ ਆਏ ਆ ਮੇਅਰ ਸਾਹਿਬ ਇਹ ਕਹਿੰਦੇ ਸੀਗੇ ਵੀ ਮੈਂ ਨੀ ਦੂਜਾ ਹੋਣ ਦੇਣਾ ਕਲੋਜ ਡੋਰ ਮੀਟਿੰਗ ਨੀ ਚਾਹੀਦੀ ਇਹਨੂੰ ਓਪਨ ਕਰਕੇ ਇਹ ਉਦੋਂ ਵੀ ਅੱਗੇ ਵੱਧ ਗਿਆ ਇਹ ਕਹਿੰਦਾ ਵੀ ਨਾਲ ਉਹ ਪ੍ਰਾਈਵੇਟ ਦੂਜੇ ਚਾਹੀਦੇ ਆ ਜਿਹੜੇ ਮੀਡੀਏਟਰ ਆ ਉਹ ਰਜਿਸਟਰਡ ਕਰ ਦੇਣੇ ਚਾਹੀਦੇ ਆ ਸੌਖਾ ਕੰਮ ਹੋ ਜਾਵੇ
0: ਮੈਨੂੰ ਇਹੀ ਮੈਂ ਸੋਚ ਰਿਹਾ ਸੱਚੀ ਗੱਲ ਹੈ ਵੀ ਆਫਟਰ ਆਲ ਐਂਡ ਕਿੱਥੇ ਹੋਊਗਾ ਹੁਣ ਵਾਟਰ ਵੈਲ
1: ਐਂਡ ਲੋਕਾਂ ਨੇ ਕਰਨਾ ਪਰ ਆਪਣੇ ਬੰਦਿਆਂ ਤੇ ਨੀ ਕਰਨਾ ਆਪਣੇ ਬੰਦੇ ਦਾ ਉਹ ਬਸ ਉੱਪਰ ਦੀਆਂ ਬੋਟੀਆਂ ਤੇ ਲੱਗੇ ਹੋ ਆ ਉਹ ਤੁਹਾਨੂੰ ਏਦਾਂ ਦੀਆਂ ਗੱਲਾਂ ਕਰਦੇ ਕੋਈ ਅਕਲ ਵਾਲੀ ਗੱਲ ਕਰਦੇ ਨੀ
0: ਕਿਉਂਕਿ ਹੁਣ
1: ਜਿਹਨੂੰ ਮਰਜ਼ੀ ਪੁੱਛ ਲਓ ਉਹਨੂੰ ਕਮੇਟੀ ਦਾ ਕੀ ਮਤਲਬ ਆ ਤੁਸੀਂ ਸਾਰੀ ਕੈਲਗਰੀ ਦੀ ਹੋ ਰਹੀ ਆ ਜਿਹੜਾ ਚੰਗਾ ਬੰਦਾ ਉਹਨੂੰ ਕੁਐਸਚਨ ਪੁੱਛੋ ਉਹਦੇ ਹਿਸਾਬ ਨਾਲ ਵੋਟ ਪਾਓ ਆਪਣੇ ਦਾ ਕੀ ਮਤਲਬ ਹੋਇਆ ਯਾਰ ਇੱਥੇ ਆ ਕੇ ਫਿਰ ਇੱਥੇ ਤਾਂ ਆਏ ਉੱਥੇ ਰਹਿ ਲੈਂਦੇ ਤਾਂ
0: ਕੁਐਸਚਨ ਤਾਂ ਕੋਈ ਪੁੱਛਦਾ ਹੀ ਨੀ ਨਾ ਹੈਗਾ ਜੇ ਕੋਈ ਕੁਐਸਚਨ ਪੁੱਛਦਾ ਤਾਂ ਦੋ ਚਾਰ ਆਲੇ ਦੁਆਲੇ ਫੀਲਡ ਖੜੇ ਹੁੰਦੇ ਹੋ ਨਹੀਂ ਕੋਈ ਨੀ ਕੋਈ ਨੀ ਜੀ ਫੇਰ ਕਰ ਲਾਂਗੇ ਤੁਸੀਂ ਫੇਰ ਪੁੱਛ ਲਓ
1: ਨਾ ਇਹ ਤਾਂ ਤੁਸੀਂ ਦੇਖਿਆ ਸੀ ਜਦੋਂ ਜੋਤੀ ਨੂੰ ਨੇਤਾ ਨੇ ਕੁਐਸਚਨ ਪੁੱਛਿਆ ਸੀ ਸਾਰੇ ਪੈ ਗਏ ਉਹਨੂੰ
0: ਅੱਛਾ
1: ਉੱਥੇ ਸੀ ਤੁਸੀਂ ਵੀ
0: ਕਿੱਥੇ
1: ਬਈ ਆਪਣੀ ਕੁੜੀ ਆ ਉਹ ਬਾਣ ਤਾਂ ਲੈਣ ਦਿਓ
0: ਅੱਛਾ
1: ਜਦੋਂ ਖੜੇ ਨੀ ਸੀ ਉਹ ਆਈ ਸੀਗੀ ਡਿਵੈਲਪਮੈਂਟ ਵਾਲੇ ਕਿਹੜੇ ਹੈਗੇ ਆ ਤੁਹਾਡੀ ਐਡ ਵੀ ਦਿੰਦੇ ਹੁੰਦੇ ਆ
0: ਮੇਰੀ ਐਡ ਦਿੰਦੇ ਹੁੰਦੇ ਆ
1: ਨਹੀਂ ਤੁਹਾਡੀ ਐਡ ਉਹਨਾਂ ਦੇ ਚੱਲਦੀ ਹੁੰਦੀ ਆ ਘਰ ਬਣਾਉਂਦੇ ਆ ਉਹ ਡਿਵੈਲਪਮੈਂਟ ਕਰਦੇ ਆ
0: ਅੱਛਾ
1: ਉਹਨਾਂ

0: ਸੀ ਆਪਾਂ ਇਕੱਠੇ ਹੋਏ ਸਾਰੇ ਕਾਫੀ ਬੰਦੇ ਸੀ
1: ਠੀਕ ਠੀਕ
0: ਇੱਕ ਧਾਰੀਵਾਲ ਸੀਗਾ ਤੇ ਹੋਰ ਸੀ ਉੱਥੇ ਆਪਾਂ ਕਾਫੀ ਬੰਦੇ ਸੀਗੇ ਨੇਤਾ ਨੇ ਕਿਹਾ ਕੁਐਸਚਨ ਕੀਤਾ ਉਹਨੂੰ ਕਈ ਤੁਸੀਂ ਕੀ ਕੀਤਾ ਜਦੋਂ ਤੁਸੀਂ ਕੌਂਸਲ ਦੇ ਵਿੱਚ ਸੀਗੇ ਟੈਕਸੀ ਦਾ
1: ਕੁਐਸਚਨ ਪੁੱਛਣ ਨੀ ਨਾ ਦਿੰਦੇ ਹੈਗੇ ਫਰਾਜ ਵਾਲੇ ਜਿਹੜੇ ਖੜੇ ਹੁੰਦੇ ਆ ਨਾ ਉਹ ਫਿਰ ਰਾਈਡ ਵੇ ਹੈਲੋ ਲੋਕਾ ਸਿੰਘ ਜੀ ਦੁਆਰਾ ਕਰ ਲਿਓ 403-717-1947 ਮੇਰੇ ਖਿਆਲ ਤੁਹਾਡਾ ਫੋਨ ਕਾਲ ਡ੍ਰੌਪ ਹੋ ਗਈ ਸਵਾਲ ਤਾਂ ਇਹੀ ਹੈ ਕੁਐਸਚਨ ਬਿਲਕੁਲ ਜਦੋਂ ਜਦੋਂ ਕੋਈ ਵੀ ਹੈ ਕੋਈ ਮੇਅਰ ਕੈਂਡੀਡੇਟ ਹੈ ਐਮ ਐਲ ਏ ਹੈ ਕੈਂਡੀਡੇਟ ਹੈ ਕੌਂਸਲਰ ਕੈਂਡੀਡੇਟ ਹੈ ਤੇ ਇੱਕ ਅੱਧਾ ਨਾਲ ਉਹਨੇ ਲਿਆਂਦਾ ਹੁੰਦਾ ਆਪਦਾ ਤੇ ਜਦ ਨੂੰ ਫਿਰ ਉਹਨਾਂ ਨੇ ਉਹ ਕੋਈ ਨੀ ਇਹ ਤੂੰ ਫਿਰ ਪੁੱਛ ਲਿਓ ਕੋਈ ਨੀ ਕਿਤੇ ਐਂ ਕਰਕੇ ਗਾਹਾਂ ਤੋਰ ਦਿੰਦੇ ਆ ਤੇ ਬਿਲਕੁਲ ਨੇਤਾ ਜੀ ਤਾਂ ਖੈਰ ਮੈਂ ਜਾਣਦਾ ਹਾਂ ਨੇਤਾ ਜੀ ਤਾਂ ਖੈਰ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਟੈਕਸੀ ਇੰਡਸਟਰੀ ਚ ਵੀ ਬਥੇਰੇ ਉਹਨਾਂ ਨੇ ਜਦੋਜਹਿਦ ਕੀਤੀ ਹੈ ਤੇ ਕਰਦੇ ਰਹੇ ਆ ਜੋਗਾ ਸਿੰਘ ਜੀ ਗੱਲਬਾਤ ਰਹੇਗੀ 403-717-1947 ਦੁਆਰਾ ਕਰ ਲਿਓ ਕਾਲ ਤੁਹਾਡੀ ਡ੍ਰੌਪ ਹੋ ਗਈ ਸੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਾਡਾ ਹੈ ਫੋਨ ਸਿਸਟਮ ਜਿਹੜਾ ਨਾ ਇੰਟਰਨੈਟ ਸਿਸਟਮ ਜਾਂ ਕਰਤਾ ਇਹਨਾਂ ਨੇ ਕੋਈ ਤੇ ਮੈਨੂੰ ਹਲੇ ਬਾਹਲੀ ਇਹਦੀ ਜਾਣਕਾਰੀ ਹੈ ਨੀ ਹੁਣ ਵੀ ਉਹ ਮੁੰਡਾ ਜਿਹੜਾ ਸਾਡਾ ਆਪਰੇਟਰ ਸੀਗਾ ਟੈਕਨੀਸ਼ੀਅਨ ਮੈਂ ਉਹਨੂੰ ਕਿਹਾ ਸੀ ਮੈਂ ਯਾਰ ਸਿੱਧਾ ਪੱਧਰਾ ਜਿਹਾ ਕੰਮ ਕਰੋ ਵੀ ਕਾਲਾਂ ਕੂਲਾਂ ਲਿਆ ਕਰੀਏ ਲੋਕ ਵਿੱਚ ਸਾਡੇ ਸ਼ਾਮਲ ਹੋਇਆ ਕਰਨ ਤੇ ਖੈਰ ਸੋ ਇਹੀ ਹੈ ਕੋਸਟ ਆਫ ਜਿਹੜਾ ਤੁਹਾਡਾ ਸਾਰਾ ਕੁਛ ਸਾਰੇ ਪਾਸੋਂ ਵਧੀ ਜਾਂਦਾ ਜਦੋਂ ਚੋਂ ਵੋਟਾਂ ਹੁੰਦੀਆਂ ਉਦੋਂ ਤਾਂ ਫਿਰ ਕਹਿਣਗੇ ਨਹੀਂ ਜੀ ਤੁਹਾਡਾ ਪ੍ਰੋਪਰਟੀ ਟੈਕਸ ਅਸੀਂ ਫਰੀਜ਼ ਕਰ ਦਿਆਂਗੇ ਤੁਹਾਡਾ ਵਧਾਉਣਾ ਨਹੀਂ ਤੇ ਆਹ ਨਹੀਂ ਕਰਨਾ ਪਰ ਹੁਣ ਤੁਹਾਡੇ ਸਾਹਮਣੇ ਹੈ ਵਾਟਰ ਬਿੱਲ ਵੀ ਵੱਧ ਜਾਣੇ ਤੁਹਾਡੇ ਪ੍ਰੋਪਰਟੀ ਟੈਕਸ ਵੀ ਵੱਧ ਜਾਣੇ ਤੇ ਪਤਾ ਨਹੀਂ ਕਿੱਥੇ ਐਂਡ ਰਿਜ਼ਲਟ ਹੋਊਗਾ ਖੈਰ ਇੱਕ ਹੋਰ ਹੁਣ ਗੱਲ ਕਰ ਲਈਏ ਪੋਲੀਟਿਕਸ ਦੀ ਥੋੜ੍ਹੀ ਜਿਹੀ ਕੰਜ਼ਰਵੇਟਿਵ ਦੇ ਅੰਦਰ ਜਿਹੜੀ ਹੈ ਉਹ ਹਲੇ ਪੂਰੀ ਸ਼ਾਂਤੀ ਜੀ ਹੋਈ ਲੱਗਦੀ ਨਹੀਂ ਇੱਕ ਐਮ ਪੀ ਹੋਰ ਸਕੌਟ ਐਚਸਨ ਉਹ ਕਹਿੰਦੇ ਛੱਡ ਰਿਹਾ ਪਾਰਟੀ ਰਿਜ਼ਾਈਨ ਕਰ ਦੇਣਾ ਤੇ ਬੜਾ ਲੰਬਾ ਟਾਈਮ ਪਬਲਿਕ ਸਰਵਿਸ ਦੇ ਵਿੱਚ ਰਿਹਾ 30 ਸਾਲ ਕੌਂਸਲਰ ਤੋਂ ਸਟਾਰਟ ਕੀਤੀ ਸੀ ਜ਼ਿੰਦਗੀ ਤੇ ਉਦੋਂ ਬਾਅਦ ਹੌਲੀ ਹੌਲੀ ਹੌਲੀ ਅੱਗੇ ਜਾ ਕੇ ਐਮ ਪੀ ਬਣੇ ਉਮਰ 53 ਸਾਲ ਦੀ ਆ ਉਹਨਾਂ ਦੀ ਤੇ 2019 ਚ ਪਹਿਲਾਂ ਐਮ ਪੀ ਜਿਹੜੇ ਇਲੈਕਟ ਹੋਏ ਸੀਗੇ ਰਾਈਡਿੰਗ ਜਿਹੜੀ ਉਹਨਾਂ ਦੀ ਓਨਟੈਰੀਓ ਦੇ ਵਿੱਚ ਹੈਗੀ ਹੈ ਕੋਟੇਜ ਕੰਟਰੀ ਰਾਈਡਿੰਗ ਜਿੱਥੋਂ ਪਹਿਲਾਂ ਮਿਨਿਸਟਰ ਟੋਨੀ ਕਲਮੈਂਟ ਹੁੰਦੇ ਸੀ 2006 ਤੋਂ ਲੈ ਕੇ 2019 ਤੱਕ ਤਾਂ ਵੈਸੇ ਕਹਿੰਦੇ ਕੰਜ਼ਰਵੇਟਿਵ ਦੀ ਸੇਫ ਰਾਈਡਿੰਗ ਹੈਗੀ ਆ ਉਹ ਹੁਣ ਉਦੋਂ ਪਹਿਲਾਂ ਲਿਬਰਲ ਦੇ ਐਂਡੀ ਮਿਚਲ 2093 ਤੋਂ ਲੈ ਕੇ 2023 ਤੱਕ ਰਹੇ ਹੈ ਤੇ ਜਿਹੜੀ ਫਾਰਮਰ ਪ੍ਰਾਈਮ ਮਿਨਿਸਟਰ ਪਾਲ ਮਾਰਟਨ ਦੀ ਰਾਈਡਿੰਗ ਚ ਸਪਰਿਟ ਹੋ ਕੇ ਬਣੀ ਹੋਈ ਸੀ ਖੈਰ 6 ਬਾਈ ਇਲੈਕਸ਼ਨਾਂ ਪਹਿਲਾਂ ਹੋਣੀਆਂ ਨੇ ਤੇ 7ਵੀਂ ਇਹ ਹੋ ਗਈ 7 ਬਾਈ ਇਲੈਕਸ਼ਨਾਂ ਹੋਣੀਆਂ ਨੇ ਤੇ ਹੁਣ ਦੇਖੋ ਜੇ 7 ਚੋਂ ਕਿਉਂਕਿ ਮੈਜੋਰਿਟੀ ਤਾਂ ਪਹਿਲਾਂ ਹੀ ਲਿਬਰਲ ਦੀ ਹੋਈ ਵੀ ਹੈ ਕਿਉਂਕਿ 4 ਕਿਤਾਂ ਛੱਡ ਕੇ ਉੱਦਾਂ ਹੀ ਉੱਧਰ ਬਹਿ ਗਏ ਸੀ ਬਾਕੀ ਜਿਹੜੀਆਂ ਸੀਟਾਂ ਤੇ ਜਿਹੜੀ ਬਾਈ ਇਲੈਕਸ਼ਨ ਹੋਈ ਉਹ ਜਿੱਤ ਗਏ ਸੀਗੇ ਤੇ ਜੇ ਹੁਣ ਇਹਨਾਂ 6-7 ਚੋਂ ਵੀ 4-5 ਹੋਰ ਲੈ ਗਏ ਤਾਂ ਫਿਰ ਮੈਜੋਰਿਟੀ ਲਿਬਰਲ ਦੀ ਹੋਰ ਹੋ ਜਾਣੀ ਹੈ ਤੇ ਉੱਧਰ ਪੀਅਰ ਪੋਲੀਓ ਸਾਹਿਬ ਨੂੰ ਮੁਸ਼ਕਲ ਹੈ ਕਿ ਇਸ ਵਕਤ ਦੂਜੀ ਲਾਈਨ ਦੇ ਵਿੱਚ ਵੀ ਕੋਈ ਹੈ ਨਹੀਂ ਲੜਨ ਲਈ ਪਰ ਇੰਨਾ ਕੁ ਜ਼ਰੂਰ ਹੈ ਕਿ 2025 ਤੋਂ ਬਾਅਦ 4 ਐਮ ਪੀ ਜਿਹੜੇ ਸੀ ਕੰਜ਼ਰਵੇਟਿਵ ਦੇ ਉਹ ਬੈਂਚ ਬਦਲ ਗਏ ਸੀ ਤੇ ਇੱਕ ਸੈਨੇਟ 'ਚ ਅਪੁਆਇੰਟ ਕਰਤਾ ਸੀਗਾ ਤੇ 3 ਹੋਰ ਜਿਹੜੇ ਇਹ ਤੋਂ ਛੱਡ ਕੇ ਕੁਇਟ ਕਰ ਗਏ ਸੀ ਪੋਲੀਟਿਕਸ ਤਾਂ ਕੰਜ਼ਰਵੇਟਿਵ ਦਾ ਹਾਲ ਇਸ ਵਕਤ ਬਹੁਤਾ ਵਧੀਆ ਨਹੀਂ ਤੇ ਲੀਡਰਸ਼ਿਪ ਲਈ ਵੀ ਕੋਈ ਪਿੱਛੇ ਲਾਈਨਅਪ ਹੈ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਦ ਤੱਕ ਮਾਰਕ ਕਰਨੀ ਹੈ ਅੰਡਰ ਦਾ ਕਰੰਟ ਸਰਕਮਸਟੈਂਸ ਜਿੱਦਾਂ ਦੀ ਉਹ ਚੱਲ ਰਹੇ ਨੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਮੌਜੂਦਾ ਹਾਲਾਤਾਂ 'ਚ ਪੋਲੀਟਿਕਸ 'ਚ ਕਦੇ ਵੀ ਕੁਛ ਬਦਲ ਸਕਦਾ ਹੁੰਦਾ ਤਾਂ ਲੱਗਦਾ ਕਿ ਕੋਈ ਮੁਕਾਬਲਾ ਹੈ ਨਹੀਂ ਗਾ ਕਿਉਂਕਿ ਹੁਣ ਰੀਸੈਂਟਲੀ ਇੱਕ ਅਲਬਰਟਾ 'ਤੇ ਵੀ ਕਾਫੀ ਫੋਕਸ ਕਰ ਰਹੇ ਨੇ ਜਿਹੜੀ ਅਲਬਰਟਾ ਤੋਂ ਬੀ ਸੀ ਪਾਈਪਲਾਈਨ ਬਣਨੀ ਹੈ ਜਿਹੜੀ ਕਿ 1 ਮਿਲੀਅਨ ਬੈਰਲ ਕੈਰੀ ਕਰਿਆ ਕਰੂਗੀ ਤੇਲ ਜਿਹੜੀ ਪ੍ਰੋਜੈਕਟਡ ਡੈਜ਼ਿਗਨੇਟਡ ਲਾਈਨ ਆ ਉਹਨੂੰ ਉਹਨਾਂ ਨੇ ਨੈਸ਼ਨਲ ਇੰਟਰਸਟ ਡਿਕਲੇਅਰ ਕਰਤਾ ਇਹਦਾ ਮਤਲਬ ਇਹ ਹੁੰਦਾ ਕਿ ਉਹਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਦ ਫੈਡਰਲ ਐਂਡ ਅਲਬਰਟਾ ਗਵਰਨਮੈਂਟ ਉਹਨਾਂ ਨੇ ਅਨਾਊਂਸ ਕੀਤਾ ਰੀਸੈਂਟਲੀ ਇਹ ਜਿਹੜੀ ਹੈਗੀ ਹੈ ਵੈਸਟ ਕੋਸਟ ਪੈਸੀਫਿਕ ਲਿੰਕ ਹੈ ਜਿਹੜਾ ਆਇਲ ਪਾਈਪਲਾਈਨ ਸਕੈਜੂਲ 1 ਤੇ ਉਹ ਕਹਿੰਦੇ ਲੈਂਦੀ ਹੈ

0: ਬਿਲਡਿੰਗ ਕੈਨੇਡਾ ਐਕਟ ਦੇ ਅੰਡਰ ਸੋ ਇੱਥੇ ਪ੍ਰਧਾਨ ਮੰਤਰੀ ਕਹਿੰਦੇ ਵੀ ਪਹਿਲਾਂ ਕੀ ਹੁੰਦਾ ਸੀ ਬਿਫੋਰ ਬਿਲਡਿੰਗ ਕੈਨੇਡਾ ਐਕਟ ਤੋਂ ਪਹਿਲਾਂ ਕੀ ਹੁੰਦਾ ਸੀਗਾ ਕਿ ਬਹੁਤੀ ਵਾਰੀ ਜਿਹੜੀ ਪੋਟੈਂਸ਼ਲੀ ਬਿਲੀਅਨਸ ਆਫ ਡਾਲਰ ਸਪੈਂਡ ਕੀਤਾ ਜਾਂਦਾ ਸੀ ਕੰਮ ਕੀਤਾ ਜਾਂਦਾ ਸੀਗਾ ਇਹ ਜਾਣਨ ਤੋਂ ਪਹਿਲਾਂ ਕਿ ਇਹ ਫੈਡਰਲ ਗਵਰਨਮੈਂਟ ਇਹਨੂੰ ਅਪਰੂਵ ਕਰੂਗੀ ਕਿ ਨਹੀਂ ਕਰੂਗੀ ਤੇ ਪੈਸੇ ਬਹੁਤ ਖਰਚ ਕੀਤੇ ਜਾਂਦੇ ਸੀ ਪ੍ਰਾਈਵੇਟ ਕੰਪਨੀਆਂ ਵੱਲੋਂ ਜਾਂ ਹੋਰ ਜਿਹੜੇ ਜੋ ਵੀ ਪ੍ਰੋਵਿੰਸ ਵੱਲੋਂ ਤਾਂ ਐਂਡ ਆਫ ਦਾ ਡੇ ਜਾ ਕੇ ਉਹ ਕਈ ਵਾਰੀ ਫੈਡਰਲ ਜਿਹੜੀਆਂ ਰਿਸਟ੍ਰਿਕਸ਼ਨਾਂ ਹੁੰਦੀਆਂ ਸੀਗੀਆਂ ਕਾਲ ਲੈ ਲਵਾਂ ਮੈਂ ਇੱਕ ਵਾਰੀ ਫੇਰ ਦੁਬਾਰਾ ਕਾਲ ਕਰ ਲਓ ਜੀ 4577179947 ਰੇਡੀ ਲੋਕ ਸਾਥ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਸੀ ਜੀ ਹਰਪ੍ਰੀਤ ਜੀ
1: ਮੈਂ ਵੈਸੇ ਕਦੀ ਕਾਲ ਤੁਹਾਡਾ ਪ੍ਰੋਗਰਾਮ ਹੋ ਰਿਹਾ ਸੀ ਕਾਲ ਨਹੀਂ ਕਰ ਪਾਇਆ ਲੇਕਿਨ ਬੜੇ ਬਹੁਤ ਜ਼ਬਰਦਸਤ ਟੌਪਿਕ ਤੁਹਾਡੇ ਪਿਛਲੇ ਦਿਨਾਂ ਚ ਚੱਲੇ ਨੇ
0: ਜੀ ਥੈਂਕ ਯੂ ਜੀ
1: ਇਸ ਟੌਪਿਕ ਖਤਮ ਸ਼ਾਇਦ ਮੈਂ ਸੁਣਿਆ ਨੀ ਪਿਛਲੇ ਸੈਟਰਡੇ ਕੁਛ ਤੁਹਾਨੂੰ ਤੇ ਤੁਸੀਂ ਇਹ ਟੌਪਿਕ ਲੈ ਕੇ ਆਏ ਹੋ ਕਦੀ ਕਿੰਨੀ ਗੱਲ ਹੈ ਕਿ ਜ਼ਿਆਦਾ ਦੇਰ ਤੱਕ ਕੀਤੀ ਤੁਸੀਂ ਜਿਹੜਾ ਡੰਪਿੰਗ ਦੇ ਉੱਪਰ ਜਿਹੜਾ ਰੂਲ ਵਗੈਰਾ
0: ਹਾਂਜੀ ਡੰਪਿੰਗ ਤੇ ਕੀਤੀ ਸੀ ਜੀ ਬਿਲਕੁਲ ਕੀਤੀ ਸੀ ਅੱਜ ਵੀ ਸ਼ੁਰੂਆਤ ਚ ਡੰਪਿੰਗ ਦਾ ਜਿਹੜਾ ਲੈਜਿਸਲੇਸ਼ਨ ਲੈ ਕੇ ਆ ਰਹੇ ਆ ਅੱਜ ਵੀ ਸ਼ੁਰੂਆਤ ਚ ਪਹਿਲਾਂ ਹੀ ਗੱਲ ਕੀਤੀ ਸੀ ਡੰਪਿੰਗ ਬਾਰੇ ਯੈਸ
1: ਇਹਦੇ ਤੇ ਥੋੜੀ ਲਾਂਗ ਟਰਮ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਦਿਓ ਜਿਹੜਾ ਇਹ ਜਿਹੜੇ ਲੋਕ ਨੇ ਉਹ ਕਰ ਰਹੇ ਨੇ ਜੀ
0: ਪ੍ਰੋਵਿੰਸ਼ੀਅਲ ਗਵਰਨਮੈਂਟ ਲੈਜਿਸਲੇਸ਼ਨ ਲਿਆ ਰਹੀ ਹੈ ਕਿਉਂਕਿ ਲਾਤੋਂ ਕੇ ਬੂਥ ਬਾਤੋਂ ਸੇ ਨਹੀਂ ਮਾਨਤੇ ਹੁਣ ਕਾਨੂੰਨ ਪਾਸ ਹੋਊਗਾ ਤੇ ਫਾਈਨ ਜਿਹੜਾ ਵੱਡਾ ਹੋਊਗਾ ਪਰ ਗੱਲ ਇਹ ਕਿ ਫੜੇ ਜਾਣ ਬੰਦੇ ਜਦੋਂ ਵੀ ਕੱਲੇ ਨਾਲ ਸਰਕਾਰ ਦੇ ਹਰਪ੍ਰੀਤ ਜੀ ਆਪਾਂ ਨੂੰ ਵੀ ਰੋਲ ਪਲੇਅ ਕਰਨਾ ਪੈਣਾ ਜਦੋਂ ਵੀ ਤੁਸੀਂ ਦੇਖਦੇ ਹੋ ਉਹਦੇ ਨਾਲ ਕਿਸੇ ਨੂੰ ਮਿਲਣ ਜਾਂ ਆਰਗੂਮੈਂਟ ਕਰਨ ਦੀ ਜ਼ਰੂਰਤ ਨਹੀਂ ਉਹਦੇ ਕਾਰ ਦੀ ਫੋਟੋ ਪ੍ਰੋਵਿੰਸ਼ੀਅਲ ਪਲੇਟ ਦੀ ਖਿੱਚ ਕੇ ਤੇ ਟਾਈਮ ਨੋਟ ਕਰਕੇ ਟਾਈਮ ਜਗ੍ਹਾ ਨੋਟ ਕਰਕੇ 311 ਕਾਲ ਕਰੋ ਜਾਂ ਪੁਲਿਸ ਨੂੰ ਇਨਫੋਰਮ ਕਰੋ ਤਾਂ ਕਿ ਬੰਦਿਆਂ ਨੂੰ ਫਾਈਨ ਹੋਵੇ
1: ਇੱਕ ਹੋਰ ਵੀ ਗੱਲ
0: ਜੀ
1: ਕਮਾਲ ਦੀ ਚੀਜ਼ ਇਹ ਹੈ ਕਿ ਐਸੇ ਸਾਡੇ ਲੋਕ ਨੇ ਜਾਂ ਜਿਹੜਾ ਵੀ ਡੰਪਿੰਗ ਕਰ ਰਹੇ ਨੇ
0: ਜੀ
1: ਹਾਂਜੀ ਵੈਸੇ ਤਾਂ ਬਣਨੇ ਨੀ ਸੀ ਕਦੇ ਉਹ ਦੂਰ ਦੂਰ ਤੱਕ ਕਰੋੜੋਂ ਮੀਲ ਤੱਕ ਬਣਨੇ ਨੀ ਸੀ ਕਹਿੰਦੀ ਹੁਣ ਐਸੇ ਐਸੀ ਹਰਕਤਾਂ ਕਰ ਰਹੇ ਨੇ ਕਿ ਰੂਲ ਬਣਨੇ ਸ਼ੁਰੂ ਹੋ ਗਏ ਨੇ ਜੀ ਲੋ ਜੀ ਲੋ ਜੀ ਹੋਰਾਂ ਤੇ ਸੋਚਿਆ ਯਾਰ ਇਹ ਕੀ ਲੋਕ ਨੇ ਕਹਿੰਦੀ ਰੂਲ ਹੀ ਮਤਲਬ ਸਾਨੂੰ ਲਾਅ ਬਣਾਉਣਾ ਪੈ ਰਿਹਾ ਐਸੇ ਉਹਦੇ ਲਾਅ ਆ ਰਹੇ ਸ਼ਾਇਦ ਹੋਰ ਵੀ ਆਉਣਗੇ ਕਿਉਂਕਿ ਅਰਜ਼ੀ ਹੈ ਕਿ ਮੈਨੂੰ ਇਹ ਲਫ਼ਜ਼ ਯੂਜ਼ ਕਰਨਾ ਨੀ ਚਾਹੀਦਾ ਲੇਕਿਨ ਪਤਾ ਨੀ ਜਦੋਂ ਜਦੋਂ ਆਪਣੇ ਬੰਦੇ ਕਹਿੰਦੇ ਜੀ ਕਿੱਥੇ ਚੱਲਿਆ ਮੈਂ ਸਾਨੂੰ ਮੈਂ ਵਾਪਸ ਚੱਲਿਆ ਆਪਣਾ ਕਿਹੜੀ ਜਗ੍ਹਾ ਤੋਂ ਕਹਿੰਦੇ ਜੀ ਮੇਰਾ ਇਹ ਪਿੰਡ ਹੈ ਤੇ ਦੂਸਰਾ ਕਹਿੰਦਾ ਤੂੰ ਕਿੱਥੋਂ ਹੈ ਕਹਿੰਦਾ ਮੇਰਾ ਇਹ ਪਿੰਡ ਹੈ ਤੁਸੀਂ ਗੱਲ ਕਰਨ ਦੀ ਇਹ ਕਿ ਸੰਸਥਾ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਤੇ ਜਿਹੜੇ ਵੀ ਡੰਪਿੰਗ ਵਾਲੇ ਨੇ ਇਹ ਪਿੰਡਾਂ ਤੋਂ ਵੀ ਦੇਖੋ ਕਰ ਰਹੇ ਨੇ
0: ਹਾਂਜੀ ਬਿਲਕੁਲ ਬਿਲਕੁਲ ਦੇਖੋ ਹੁੰਦੇ ਤਾਂ ਕੁਛ ਪਰਸੈਂਟ ਹੀ ਆ ਪਰ ਬਦਨਾਮ ਸਾਰਿਆਂ ਨੂੰ ਕਰ ਜਾਂਦੇ ਨੇ ਮੈਜੋਰਿਟੀ ਲੋਕ ਬਹੁਤ ਵਧੀਆ ਰੂਲ ਫਾਲੋ ਕਰਦੇ ਨੇ ਪਰ ਇਹ ਕੁਛ ਲੋਕ ਜਿਹੜੇ ਹੈਗੇ ਆ ਇੰਨੀ ਦੂਰ ਸਿੱਟਣ ਤਾਂ ਜਾਂਦੇ ਆ ਡੰਪ ਉਦੋਂ ਨੇੜੇ ਹੁੰਦਾ
1: ਔਰ ਦੇਖੋ ਪਤਾ ਨੀ 380 ਕਿਲੋ ਦੇ
0: ਜੀ ਹਾਂਜੀ ਜੀ ਜੀ
1: ਪਤਾ ਨੀ ਔਰ ਮੇਰਾ ਦੋਸਤ ਹੈ ਉਹਦਾ ਫਾਰਮ ਹੈ ਇੱਥੇ 10 ਮੀਲ ਅੱਗੇ ਨਾਰਥ ਈਸਟ ਉਹਨੇ ਆਪਣੇ ਪੈਸੇ ਪੱਲਿਓਂ ਪੈਸੇ ਲਾ ਕੇ ਤੇ ਉਹਨੇ ਆਪਣਾ ਡੰਪ ਚੁਕਵਾਇਆ ਲੋਕ ਸੁੱਟ ਗਏ ਨੇ ਦੋ ਵਾਰੀ
0: ਬਹੁਤ ਕਰਦੇ ਆ ਜੀ ਕੱਲਾ ਨਹੀਂ ਉਹ ਬਹੁਤ ਲੋਕ ਕਰਦੇ ਆ ਇਹ ਇਦਾਂ ਚੁਕਾਉਣੇ ਪੈਂਦੇ ਆ ਆਪਦੇ ਕਿਉਂਕਿ ਹੁਣ ਕੀ ਕਰੋਗੇ ਤੁਸੀਂ ਜਾਂ ਤਾਂ 311 ਕਾਲ ਕਰਕੇ ਚੁਕਾਓ ਉਹ ਸਿਟੀ ਵਾਲੇ ਚੱਕ ਲੈ ਜਾਂਦੇ ਆ ਪਰ ਬਦਕਿਸਮਤੀ ਇਹ ਹੈ ਜੀ ਲੈਕ ਆਫ ਐਜੂਕੇਸ਼ਨ ਕਹਿ ਲਓ ਜਾਂ ਫਿਰ ਉਦਾਂ ਹੀ ਹੈਗਾ ਲੋਕਾਂ ਦਾ ਜਿਹੜਾ ਆਪਾਂ ਨਾਲ ਹੀ ਲੈ ਕੇ ਆਏ ਸਾਰਾ ਕੁਝ ਜਿਹੜੇ ਬੰਦੇ ਛੱਡ ਕੇ ਨਹੀਂ ਆਏ ਇੱਕ ਵਧੀਆ ਕੰਟਰੀ ਚ ਆਏ ਆ ਉਹਨੂੰ ਵਧੀਆ ਰੱਖੀਏ ਧੰਨਵਾਦ ਤੁਹਾਡਾ ਕਾਲ ਕਰਨ ਦਾ ਆਪਾਂ ਗੱਲਾਂ ਤਾਂ ਕਰਦੇ ਰਹਿੰਦੇ ਜੀ ਇਸ ਮਸਲੇ ਤੇ
1: ਥੈਂਕ
0: ਯੂ ਜੀ ਤੇ ਖੈਰ ਗੱਲਾਂ ਬਾਤਾਂ ਪਾਈਪਲਾਈਨ ਦੀਆਂ ਕਰ ਰਹੇ ਸੀਗੇ ਇਹ

ਇਲੈਕਸ਼ਨ ਸ਼ੁਰੂ ਕਰ ਦੇਣੀ ਹੈ 2027 ਸਪਟੰਬਰ ਤੱਕ, ਸੋ ਸਾਲ ਕੁ ਤੱਕ ਇਹ ਸਾਰਾ ਕੁਝ ਨਿਬੜ ਜਾਣਾ, ਕਿਉਂਕਿ ਰਸਤੇ 'ਚ ਕਾਫੀ ਰੁਕਾਵਟਾਂ ਹੁੰਦੀਆਂ ਨੇ. ਕਹਿਣ ਨੂੰ ਕਈ ਵਾਰੀ ਵਿਰੋਧੀ ਧਿਰ ਪੋਲੀਓ ਵਰਗੇ ਕਹਿ ਦਿੰਦੇ ਆ ਕਿ ਜੀ ਸਟਾਰਟ ਕਿਉਂ ਨਹੀਂ ਕੀਤੀ ਹਾਲ ਤੱਕ, ਕਿਉਂਕਿ ਬਹੁਤ ਸਾਰੇ ਸਟੇਕ ਹੋਲਡਰ ਹੈ, ਪ੍ਰੋਵਿੰਸ਼ਲ ਹੈ, ਉਹਦੇ ਵਿੱਚ ਉਹਨਾਂ ਦੀਆਂ ਸੁਣਨੀ ਪੈਂਦੀ ਹੈ, ਨੇਟਿਵਸ ਨੇ ਜਿਨ੍ਹਾਂ ਦੀ ਲੈਂਡ ਦੇ ਵਿੱਚ ਦੀ ਲੰਘਣੀ ਹੈ, ਸੁਣਨੀ ਪੈਂਦੀ ਹੈ. ਟਰਾਂਸ ਮਾਊਂਟੇਨ ਪਾਈਪਲਾਈਨ ਜਿਹੜੇ ਲੋਕ ਫਾਲੋ ਕਰਦੇ ਹੋ ਪਤਾ ਕਿ ਜਦੋਂ ਬਣੀ ਸੀਗੀ ਤੇ RCMP ਨਾਲ ਨੇਟਿਵਸ ਦੇ ਪ੍ਰੋਟੈਸਟਰਸ ਨਾਲ ਕਿੰਨਾ ਪੰਗਾ ਪਿਆ ਸੀ, ਕਿੰਨਾ ਖਿੱਚੋਤਾਣ ਹੋਈ ਸੀ, ਬਹੁਤ ਜ਼ਿਆਦਾ, ਕਿਉਂਕਿ ਆਫਟਰ ਆਲ ਉਹਨਾਂ ਦਾ ਹੱਕ ਹੈ, ਉਹਨਾਂ ਨੂੰ ਪੁੱਛਿਆ ਜਦ ਤੱਕ ਨਹੀਂ ਜਾਊਗਾ ਤਾਂ ਫਿਰ ਉਹ ਗਲਤ ਗੱਲ ਹੋ ਜਾਂਦੀ ਹੈ. ਇਹਦੇ ਵਿੱਚ ਜ਼ਿਆਦਾ ਜਿਹੜਾ ਓਨਰਸ਼ਿਪ ਹੈਗੀ ਹੈ ਫੈਡਰਲ ਅਤੇ ਪ੍ਰੋਵਿੰਸ਼ਲ ਹੋਊਗੀ, ਪਰ ਨਾਲ ਨਾਲ ਜਿਹੜੀ ਸਾਡੀ ਕੈਲਗਰੀ ਬੇਸਡ ਪੈਂਬੀਨਾ ਪਾਈਪਲਾਈਨ ਕਾਰਪੋਰੇਸ਼ਨ ਹੈ ਉਹਨਾਂ ਦਾ ਵੀ ਕੰਸਟਰਕਸ਼ਨ ਫੇਸ ਦੇ ਵਿੱਚ 10% ਹਿੱਸਾ ਹੋਊਗਾ ਅਤੇ 10% ਜਿਹੜਾ ਹੈਗਾ ਨੇਟਿਵਸ ਦਾ ਵੀ ਹਿੱਸਾ ਹੋਊਗਾ, ਮਿਨੀਮਮ ਜਿਹੜਾ ਇੰਡੀਜਨਸ ਕਮਿਊਨਿਟੀ ਨੂੰ ਦਿੱਤਾ ਜਾਊਗਾ. ਸੋ ਇਹ ਸਾਰੀਆਂ ਅਪਰੂਵਲ ਕੰਸਟਰਕਸ਼ਨ ਜਿਹੜੀਆਂ ਪ੍ਰੋਸੈਸ ਹੈ ਸ਼ੁਰੂ ਹੋ ਕੇ 2032-33 ਤੱਕ ਇਹ ਪੈਸੀਫਿਕ ਲਿੰਕ ਜਿਹੜੀ ਹੈ ਤਿਆਰ ਹੋਣੀ ਹੈ, ਹੋ ਜਾਣੀ ਚਾਹੀਦੀ ਹੈ, ਜਿਹਦੇ ਨਾਲ 1 million barrel ਸਾਡਾ ਤੇਲ ਹੈ ਉਹ ਵੈਸਟ ਕੋਸਟ ਪੋਰਟ 'ਤੇ ਪਹੁੰਚੂਗਾ ਅਤੇ ਉੱਥੋਂ ਅੱਗੇ ਜਿਹੜੀ ਸਾਨੂੰ ਪ੍ਰਾਈਸ ਵੀ ਉਹ ਕਹਿੰਦੇ ਫਿਰ ਬੈਟਰ ਮਿਲੂ, ਕਿਉਂਕਿ ਹੁਣ ਜਿਹੜੀ US ਨੂੰ ਤੇਲ ਹੈ ਜਿਹੜਾ ਉਹ ਬਹੁਤ ਸਸਤਾ ਦਿੱਤਾ ਜਾਂਦਾ. ਖੈਰ ਇਹ ਸੀ ਗੱਲਾਂ ਬਾਤਾਂ ਕੁਛ ਜਿਹੜੀਆਂ ਆਪਣੀਆਂ, ਅਤੇ ਮੈਂ ਥੋੜ੍ਹੀ ਜਿਹੀ ਪ੍ਰਗਟ ਸਿੰਘ ਦੀ ਗੱਲ ਕਰਨੀ ਚਾਹੁੰਦਾ ਸੀਗਾ ਪਰ ਟਾਈਮ ਥੋੜ੍ਹਾ ਜਿਹਾ ਘੱਟ ਗਿਆ. ਪ੍ਰਗਟ ਸਿੰਘ ਨੂੰ ਮੇਰਾ ਖਿਆਲ ਹੈ ਲੀਡਰ ਬਣਾ ਕੇ ਕਾਂਗਰਸ ਹਾਈ ਕਮਾਂਡ ਨੇ ਬਹੁਤ ਵਧੀਆ ਕੰਮ ਕੀਤਾ, ਕਿਉਂਕਿ ਜੋ ਕੁੱਕੜ ਕੇ ਉਡਾ ਰਹੇ ਸੀਗੇ ਸਾਰੇ, ਚੰਨੀ ਹੈ, ਬਾਜਵਾ ਹੈ, ਜਾਂ ਰਾਣਾ ਗੁਰਜੀਤ ਹੈ, ਜਾਂ ਹੋਰ ਹੈ, ਆਪਣਾ ਰਾਜਾ ਵੜਿੰਗ ਹੈ, ਉਹ ਕੁੱਕੜਖੇ ਤੋਂ ਮੇਰਾ ਖਿਆਲ ਹੈ ਬਚਾਅ ਹੋਜੂ, ਕਿਉਂਕਿ ਬੰਦਾ ਕਾਬਲ ਹੈ ਅਤੇ ਬੇਦਾਗ ਹੈ. ਉਮੀਦ ਹੈ ਕਿ ਉਹ ਆਪਣੀ ਟੀਮ ਬਣਾ ਕੇ ਵਧੀਆ ਪਰਫੋਰਮੈਂਸ, ਜੇ ਬਣਾ ਲਈ ਟੀਮ ਤਾਂ, ਕਿਉਂਕਿ ਲੋਕ ਲੱਭ ਰਹੇ ਆ ਬਦਲ. ਜਿਸ ਤਰ੍ਹਾਂ ਦੀ ਲੁੱਟ ਕ੍ਰਾਂਤੀਕਾਰੀ ਕਰਵਾ ਰਿਹਾ ਹੈ ਹੈਰਾਨੀ ਹੁੰਦੀ ਹੈ ਸੁਣ ਸੁਣ ਕੇ, ਕਿਉਂਕਿ ਸੁਖਪਾਲ ਖਹਿਰਾ ਇਕੱਲਾ ਹੀ ਹੈ ਕਾਂਗਰਸ ਦੇ ਵਿੱਚ, ਆਉਣ ਲੱਗਦਾ ਹੁੰਦਾ ਕਈ ਵਾਰੀ ਤਾਂ ਵੀ ਕੱਲ ਵਿਰੋਧੀ ਧਿਰ ਹੈ ਹੀ ਸੁਖਪਾਲ ਖਹਿਰਾ, ਬਾਕੀ ਕੋਈ ਵੀ ਇਹਨਾਂ 'ਚੋਂ ਜਿਹੜੇ ਚੌਧਰੀ ਬਣਨਾ ਚਾਹੁੰਦੇ ਸੀ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ, ਚੰਨੀ ਹੋਵੇ, ਰਾਣਾ ਗੁਰਜੀਤ ਹੋਵੇ, ਜਾਂ ਹੋਰ ਹੋਣ, ਕਿਸੇ ਨੇ ਵੀ ਇਸ ਲੈਵਲ ਦੀ ਲੁੱਟ ਦੀਆਂ ਕਹਾਣੀਆਂ ਸਾਹਮਣੇ ਨਹੀਂ ਲੈ ਕੇ ਆਉਂਦੀਆਂ ਜੋ ਸੁਖਪਾਲ ਖਹਿਰਾ ਲੈ ਕੇ ਆ ਰਿਹਾ. ਹੈਰਾਨੀ ਹੁੰਦੀ ਹੈ ਗੱਲਾਂ ਸੁਣ ਸੁਣ ਕੇ. ਜਦੋਂ ਪਿੱਛੇ ਜੇ ਇੱਕ ਬੀਬੀ ਜਿਹੜੀ ਮਨੀਸ਼ ਸੁਫੇਦੀਆ ਦੀ ਕੋਠੀ 'ਚ ਬਾਅਦ 'ਚ ਉਹਨੇ ਬਣਾ ਕੇ ਕਹਾਣੀ ਸੁਣਾਈ ਆਪ ਹੀ ਗਰਮੀ 'ਚ, ਕਿ ਮੈਂ ਤਾਂ ਬਲਬੀਰ ਸਿੰਘ ਦੇ ਕੋਠੀ 'ਚ ਰਹਿੰਦੀ ਹਾਂ ਮੰਤਰੀ ਦੇ, ਕਿਉਂਕਿ ਉਹ ਡਾਕਟਰ ਹੈ, ਇਲਾਜ ਕਰਾਉਣਾ ਹੀ ਆ ਉਹਦੇ ਪਿਤਾ ਦਾ, ਹੁਣ ਸਾਰੇ ਤੁਰ ਗਏ. ਹੈਰਾਨੀ ਦੀ ਗੱਲ ਹੈ ਕਿ ਮਨੀਸ਼ ਸੋਧੀਆ ਜਿਹੜਾ ਕੱਢਿਆ ਵੱਢਿਆ ਹਾਰਿਆ ਹੋਇਆ ਦਿੱਲੀ ਤੋਂ, ਉਹਦੇ ਕੋਲ ਗ੍ਰਹਿ ਵਿਭਾਗ, ਸਿੱਖਿਆ ਵਿਭਾਗ, ਵਿੱਤ ਵਿਭਾਗ, ਲੋਕਲ ਬਾਡੀ ਵਿਭਾਗ, ਇਹ ਮਹਿਕਮਿਆਂ ਦਾ ਉਹ ਇੰਚਾਰਜ ਬਣਾਇਆ ਹੋਇਆ ਜਿਹੜਾ ਦਿੱਲੀ ਵਾਲਿਆਂ ਨੇ ਨਕਾਰਿਆ ਹੋਇਆ ਤੇ 960 ਕੋਠੀ 'ਚ ਰਹਿ ਰਿਹਾ. ਇੱਕ ਹੋਰ ਗਾਇਤਰੀ ਬਿਸ਼ਨੋਈ ਜਿਹੜੀ ਆਪਾਂ ਕਹਾਣੀ ਪਹਿਲਾਂ ਕਰਕੇ ਹਟੇ ਹਾਂ, ਉਹ 961 'ਚ ਰਹਿ ਰਹੀ ਹੈ, ਉਹ ਅਬਜ਼ਰਵਰ ਬਣਾਈ ਹੋਈ ਹੈ. ਤੇ ਆਦਿਲ ਅਹਿਮਦ ਖਾਨ ਬੜਾ ਮਨੀਸ਼ ਸੋਧੀਆ ਦਾ ਇਹ ਵੀ ਨੇੜਲਾ ਸਾਥੀ ਹੈ, ਇਹ 20 ਸੂਬੇ ਦਾ ਅਬਜ਼ਰਵਰ ਹੈ, 927 ਨੰਬਰ ਕੋਠੀ 'ਚ ਰਹਿ ਰਿਹਾ. ਜੈਸਮੀਨ ਸ਼ਾਹ ਇੰਡਸਟਰੀ ਮਿਨਿਸਟਰ, ਇਹਦੇ ਕੋਲ ਮਹਿਕਮੇ ਦੇਖੋ, ਕੋਈ ਇਹ ਪੰਜਾਬ ਤੋਂ ਚੁਣਿਆ ਹੋਇਆ ਨਹੀਂ, ਇੰਡਸਟਰੀ ਵਿਭਾਗ, ਲੋਕਲ ਬਾਡੀਜ਼ ਵਿਭਾਗ, ਬਿਜਲੀ ਵਿਭਾਗ, ਮਾਈਨਿੰਗ ਵਿਭਾਗ, ਐਕਸਾਈਜ਼ ਐਂਡ ਟੈਕਸੇਸ਼ਨ, ਤੇ 922 ਨੰਬਰ ਕੋਠੀ ਇਹਦੇ ਕੋਲ ਹੈ. ਤੇ ਇਹ ਜਿਹੜਾ ਵਿਭ ਕੁਮਾਰ ਜਿਹੜਾ ਜਿਹਨੂੰ ਜੇਲ੍ਹ ਹੋਈ ਸੀ, ਤੇ ਉਹਨੇ ਇੱਕ ਇਹਨਾਂ ਦੀ ਸੰਸਦ ਮੈਂਬਰ ਅਰਵਿੰਦ ਕੇਜਰੀਵਾਲ ਦੀ ਕੋਠੀ 'ਚ ਕੁੱਟੀ ਸੀਗੀ, ਉਦੋਂ ਬਾਅਦ ਉਹਨੂੰ ਮਨਾ ਕਰਤਾ ਸੀ ਤੂੰ ਕੇਜਰੀਵਾਲ ਦੀ ਕੋਠੀ ਦੇ ਨੇੜੇ ਤੇੜੇ ਨਹੀਂ ਜਾ ਸਕਦਾ, ਉਹ ਅੱਜ ਕੱਲ੍ਹ ਸਾਡੇ ਕ੍ਰਾਂਤੀਕਾਰੀ ਮੁੱਖ ਮੰਤਰੀ ਦੀ ਕੋਠੀ ਦੇ ਆਲੇ ਦੁਆਲੇ ਰਹਿੰਦਾ ਤੇ ਵਿੱਚ ਰਹਿੰਦਾ, ਉਹ ਉਹਨੂੰ ਜਵਾਬ ਦੇ ਇਹ ਜੈਸਮੀਨ ਸ਼ਾਹ. ਅਨੁਰਾਗ ਕੁੰਡੋ 330,000 ਤਨਖਾਹ ਲੈਂਦਾ ਮਹੀਨੇ ਦੀ, ਇਹ ਵੀ ਲੋਕਲ ਬਾਡੀਜ਼, ਹੈਲਥ ਡਿਪਾਰਟਮੈਂਟ ਤੇ ਮਨੀਸ਼

0: ਉਹਦੀ ਇਹਨੂੰ ਜਵਾਬ ਦੇ ਆਏ 926 ਨੰਬਰ ਕੋਠੀ 'ਚ ਰਹਿੰਦਾ ਸੀਮਾ ਬਾਂਸਲ 360,000 ਮਹੀਨੇ ਦੀ ਤਨਖਾਹ ਹੈ ਇਹ ਕਿ ਪੰਜਾਬ ਦੀ ਚੁਣੀ ਹੋਈ ਨਹੀਂ ਇਹ ਵੀ ਇੰਡਸਟਰੀਜ਼ ਐਂਡ ਕਾਮਰਸ ਤੇ ਜੈਸਮੀਨ ਸ਼ਾਹ ਨੂੰ ਰਿਸਪੌਂਡ ਕਰਦੀ ਹੈ ਸੌਕਤ ਰੋਏ 330,000 ਤਨਖਾਹ ਹੈ ਇਹ ਵੀ ਕੋਈ ਚੁਣਿਆ ਹੋਇਆ ਨੁਮਾਇੰਦਾ ਨਹੀਂ ਦਿੱਲੀ ਵਾਲਿਆਂ 'ਚੋਂ ਬੈਠਾ ਇੱਕ ਹੋਰ ਦੀਪਕ ਚੌਹਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਜ਼ ਡਿਵੈਲਪਮੈਂਟ 902 ਨੰਬਰ ਕੋਠੀ 'ਚ ਰਹਿੰਦਾ ਵੈਭਵ ਮਹੇਸ਼ ਵਗੇ 330,000 ਤਨਖਾਹ ਕਮਾਲ ਹੀ ਹੋਈ ਪਿਆ ਸਤਿੰਦਰ ਜੈਨ ਇਹ ਵੀ ਸਜ਼ਾ ਯਾਫਤਾ ਜੇਲ੍ਹ 'ਚ ਰਹਿ ਕੇ ਆਇਆ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਵਿੱਚ ਅਤੇ ਪੰਜਾਬ ਦੇ ਚੁਣੇ ਹੋਏ 92 ਗੁੰਗੇ ਤੁਰੇ ਫਿਰਦੇ ਆ ਸਮਝ ਨਹੀਂ ਆਉਂਦੀ ਵੀ ਇੰਨੇ ਬੇਗੈਰਤ ਬੇਬੈਸ ਪੰਜਾਬੀ ਕਦੋਂ ਕਦੋਂ ਹੋ ਗਏ ਫਿਰ ਬਾਕੀ ਗੱਲਾਂ ਬਾਤਾਂ ਕਰਨੀਆਂ ਨੇ ਆਪਾਂ ਮਿੰਟੂ ਨਾਲ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਬੰਦੇ ਯਾਰ ਐਡੀਆਂ ਐਡੀਆਂ ਗੱਲਾਂ ਕਰਦੇ ਸੀਗੇ ਉਹ ਸਾਡਾ ਮਿੱਤਰ ਕਦੇ ਹੁੰਦਾ ਸੀਗਾ ਪਟਿਆਲੇ ਵਾਲਾ ਜਿਹੜਾ ਕਹਿੰਦਾ ਹੁੰਦਾ ਸੀ ਕਿ ਉਸ ਤਰ੍ਹਾਂ ਦਾ ਹਾਰ ਪਾ ਕੇ ਜੀ ਪੱਤਰਕਾਰੀ ਕਾਰੀ ਕਰਨੀ ਪੈਂਦੀ ਹੈ ਗੱਲ ਗੱਲ 'ਤੇ ਕਾਲੀਆਂ ਅਤੇ ਕਾਂਗਰਸੀਆਂ ਦੀਆਂ ਗੱਲਾਂ ਕਰਦਾ ਸੀ ਵੀ ਕਰਪਸ਼ਨ ਦੀਆਂ ਇੰਨੀ ਇੰਨੀ ਜ਼ਮੀਰ ਕਿਵੇਂ ਮਰ ਗਈ ਇਹਨਾਂ ਲੋਕਾਂ ਦੀ ਬੋਲਦਾ ਹੀ ਕੋਈ ਨਹੀਂ ਔਰ ਵੱਡੇ ਵੱਡੇ ਪੱਤਰਕਾਰ ਇੱਕ ਹੋਰ ਸੀਨੀਅਰ ਜਿਹਨੂੰ ਲੋਕ ਬੜਾ ਰੱਬ ਸਮਝਦੇ ਸੀ ਪਤਾ ਨਹੀਂ ਕਿੱਡਾ ਕੁ ਤਕੜਾ ਪੱਤਰਕਾਰ ਆ ਇਹ ਮੈਂ ਨਾਂ ਤਾਂ ਨਹੀਂ ਲੈਂਦਾ ਕਿਉਂਕਿ ਫਿਰ ਯੱਬ ਪੈ ਜਾਂਦਾ ਉਹ ਵੀ ਇੱਥੇ ਕਿਸੇ ਰੇਡੀਓ ਸਟੇਸ਼ਨ 'ਤੇ ਆਉਂਦਾ ਸ਼ਾਮ ਨੂੰ ਸੁਣਦੇ ਹੋ ਤੁਸੀਂ ਉਹਨੂੰ ਬੜੇ ਫੈਨ ਹੈ ਲੋਕ ਉਹ ਵੀ ਬੜੇ ਗੀਗੇ ਗਾਉਂਦਾ ਇਹਨਾਂ ਦੇ ਅਤੇ ਇੱਕ ਹੋਰ ਦੋ ਤਿੰਨ ਜਿਹੜੇ ਕਿਸਾਨ ਸੰਘਰਸ਼ ਵੇਲੇ ਇਕੱਠੇ ਹੁੰਦੇ ਸੀ ਅਤੇ ਹੁਣ ਅੱਡੋ ਅੱਡੀ ਆਪਦੇ ਪੋਡਕਾਸਟ ਚੈਨਲ ਬਣਾਏ ਹੋਏ ਆ ਗੱਲ ਮੈਨੂੰ ਉਹੀ ਜਿਹੜੀ ਯਾਦ ਆ ਜਾਂਦੀ ਹੈ ਉਹ ਇੱਕ ਪਿਛਲੇ ਵਾਰ ਵੀ ਮੈਂ ਗੱਲ ਕੀਤੀ ਸੀਗੀ ਕਿ ਜਦੋਂ ਕਹਿੰਦੇ ਕੁੱਤੇ ਦੇ ਮੂੰਹ 'ਚ ਹੱਡੀ ਹੋਵੇ ਨਾ ਫਿਰ ਉਹ ਬੋਲਦਾ ਨਹੀਂ ਭੌਂਕਦਾ ਨਹੀਂ ਹੈਗਾ ਸੋ ਇਹਨਾਂ ਦੇ ਮੂੰਹਾਂ 'ਚ ਹੱਡੀਆਂ ਦਿੱਤੀਆਂ ਹੋਈਆਂ ਨੇ ਪੰਜਾਬ ਲੁੱਟਿਆ ਜਾ ਰਿਹਾ ਪਰ ਇਹ ਨਹੀਂ ਬੋਲਦੇ ਅਤੇ ਗੱਲਬਾਤ ਕਰਦੇ ਹਾਂ ਬਾਅਦ 'ਚ ਗੀਤ ਸੁਣਦੇ ਹਾਂ ਇੱਕ ਹੋਰ ਮਨਕੀਰਤ ਔਲਖ ਦਾ
1: ਸ਼ਰਟ ਪਾਟਣ ਨੂੰ ਹੋਇਆ ਪਿਆ ਕੰਮ ਤੇ ਵਧੀਆ ਮਿਹਨਤ ਕਰ ਰਿਹਾ ਫਿਲਮਾਂ ਕਰਨੀਆਂ ਤਕੜੀਆਂ

0: ਸੁਣਾਉਣ ਦੀ ਇੱਛਾ ਮਨਕੀਰਤ ਦਗੋਈ ਸੀਗੀ ਜਿਹੜੀ ਗੀਤ ਲਾਉਣ ਲੱਗਿਆ ਸੀ ਮੈਂ ਫਿਰ ਬੇਸ ਸੋਚਿਆ ਯਾਰ ਮੈਂ ਤਾਂ ਇਸ ਫੋਨ ਤੋਂ ਤਾਂ ਮੈਂ ਮਿੰਟੂ ਨੂੰ ਫੋਨ ਮਿਲਾਉਣਾ ਤੇ ਇਸ ਕਰਕੇ ਬੰਦ ਕਰਨਾ ਪੈ ਗਿਆ ਤੇ ਮੋਤੀਆ ਚਮੇਲੀ ਵੀ ਗੀਤ ਸਤਿੰਦਰ ਸਰਤਾਜ ਦਾ ਬਹੁਤ ਸੋਹਣਾ ਪਰ ਮਿੰਟੂ ਨੇ ਗੱਲਾਂ ਬਾਤਾਂ ਕਰਨੀਆਂ ਨੇ ਫਿਰ ਟਾਈਮ ਘੱਟ ਜਾਂਦਾ ਤੇ ਇਸ ਵਕਤ ਸਾਡੇ ਨਾਲ ਸ਼ਾਮਲ ਨੇ ਮਿੰਟ ਵੀਰ ਪ੍ਰੋਗਰਾਮ ਲੋਕ ਸੱਤ ਵਿੱਚ ਜੀ ਆਇਆਂ ਨੇ ਸਵਾਗਤ
1: ਸ਼ੁਕਰੀਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟੂ ਵੀਰ ਤੇ ਓਲੰਪੀਅਨ ਕਪਤਾਨ ਪ੍ਰਗਟ ਸਿੰਘ ਨੂੰ ਕਾਂਗਰਸ ਦੀ ਕਪਤਾਨੀ ਦੇਤੀ ਜੀ ਫਿਰ
1: ਹਾਂ ਬਿਲਕੁਲ ਜੀ ਬਿਲਕੁਲ ਦੇਖੋ ਪ੍ਰਗਟ ਸਿੰਘ ਜੇ ਆਪਾਂ ਵੇਖੀਏ ਤੇ ਓਲੰਪਿਕ ਦੇ ਵਿੱਚ ਵੀ ਉਹਨਾਂ ਦਾ ਸੰਘਰਸ਼ ਹੀ ਸੀਗਾ ਉਸ ਵੇਲੇ ਓਲੰਪਿਕ ਦੇ ਵਿੱਚ ਉਹਨਾਂ ਨੇ ਨਾ ਇੰਡੀਆ ਨੂੰ ਰਿਪ੍ਰੈਜੈਂਟ ਕੀਤਾ ਵਾ ਉਸ ਵੇਲੇ ਇੰਡੀਆ ਦਾ ਹਾਕੀ ਦਾ ਡਾਊਨਫਾਲ ਸਿਖਰ ਤੇ ਸੀ ਮੈਨੂੰ ਯਾਦ ਆ ਮੈਂ 88 ਵਾਲੀ ਓਲੰਪਿਕ ਆਪਦੀ ਜ਼ਿੰਦਗੀ ਦੀ ਪਹਿਲੀ ਓਲੰਪਿਕ ਦੇਖੀ ਜਿਹੜੀ ਸਿਆਲ ਹੋਈ ਸੀ ਸਿਓਲ ਚ ਫਿਰ ਐਟਲਾਂਟਾ

0: ਚ ਹੋਈ, ਮਤਲਬ ਕਿ ਉਹ ਸਾਰੀਆਂ ਓਲੰਪਿਕਸ ਜਿਹੜੀਆਂ ਸੀ ਉਹ ਪ੍ਰਗਟ ਸਿੰਘ ਨੇ ਖੇਡੀਆਂ, ਤਾਂ ਬਿਲਕੁਲ ਸੂਰਤ ਹਾਲ ਵੈਸੀ ਹੋਇਆ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਾਕੀ ਦੇ ਵਿੱਚ ਉਸ ਵੇਲੇ ਇੰਡੀਆ ਬੜਾ ਸੰਘਰਸ਼ ਕਰ ਰਿਹਾ ਸੀਗਾ, ਤੇ ਫਿਰ ਇੱਕ ਦੌਰ ਇਸ ਤਰ੍ਹਾਂ ਦਾ ਆਇਆ ਕਿ ਇੰਡੀਆ ਕਦੇ ਪੰਜਵੇਂ ਤੇ ਕਦੇ ਸੱਤਵੇਂ ਤੇ ਕਦੇ ਨੌਵੇਂ ਤੇ ਇਦਾਂ ਹੀ ਰਹਿੰਦਾ ਰਿਹਾ।
1: ਜੀ
0: ਹੁਣ ਜੇ ਤੁਸੀਂ ਵੇਖੋ ਕਿ ਆ ਜਿਹੜੀ ਮੌਜੂਦਾ ਕਾਂਗਰਸ ਦੀ ਪਰਿਸਥਿਤੀ, ਇਹ ਵੀ ਲਗਭਗ ਵੈਸੀ ਹੋਆ। ਕਿਉਂ? ਕਿਉਂਕਿ ਪ੍ਰਗਟ ਸਿੰਘ ਨੇ ਜਦੋਂ ਵਾਗਡੋਰ ਸੰਭਾਲੀ ਤੇ ਦਾਅਵੇਦਾਰ ਸਨ, ਜਿਸ ਤਰ੍ਹਾਂ ਆਪਾਂ ਚਰਨਜੀਤ ਚੰਨੀ, ਰਾਜਾ ਵੜਿੰਗ ਪ੍ਰੈਜੀਡੈਂਟ ਸੀਗੇ, ਹੋਰ ਦੂਜੇ ਤੀਜੇ, ਤਾਂ ਅੱਜ ਵੀ ਤੁਸੀਂ ਵੇਖੋਗੇ ਤਾਂ ਜਿਹੜਾ ਰਾਜਾ ਵੜਿੰਗ ਆ, ਰਾਜਾ ਵੜਿੰਗ ਕਹਿ ਰਿਹਾ ਕਿ ਪ੍ਰਗਟ ਸਿੰਘ ਨੇ ਮੈਥੋਂ ਮਿਲਣ ਦਾ ਸਮਾਂ ਮੰਗਿਆ ਸੀਗਾ, ਬਟ ਮੈਂ ਕਿਹਾ ਕਿ ਮੈਂ ਆਪਣੇ ਬੇਟੇ ਨਾਲ ਤੁਹਾਡੇ ਸਮਾਂ ਬਤਾਵਾਂਗਾ। ਮਤਲਬ ਕਿ ਸਾਡੇ ਰਾਜਾ ਵੜਿੰਗ ਤੇ ਚੋਟ ਸੱਜਰੀ ਆ, ਰਾਜਾ ਵੜਿੰਗ ਹਾਲੇ ਚੋਟ ਨੂੰ ਭੁੱਲੇ ਨਹੀਂ ਹੈ, ਤੇ ਦੂਜੇ ਪਾਸੇ ਦੂਜੀ ਤਰਫ ਚਰਨਜੀਤ ਚੰਨੀ ਨਹੀਂ ਬਣੇ, ਉਹਨਾਂ ਦੀ ਵੀ ਨਹੀਂ ਪੁੱਗੀ। ਹੁਣ ਚਰਨਜੀਤ ਚੰਨੀ ਸਹਿਮਤ ਨੇ, ਇਹ ਵੀ ਤੇ ਇੱਕ ਸਸਪੈਂਸ ਹੈ ਨਾ। ਪ੍ਰਗਟ ਸਿੰਘ ਨੋਟ, ਪ੍ਰਗਟ ਸਿੰਘ ਵਰਗਾ ਵਿਅਕਤੀ, ਦੇਖੋ ਪ੍ਰਗਟ ਸਿੰਘ ਨੂੰ ਅਸੀਂ ਹਾਕੀ ਖੇਡਦਿਆਂ ਦੇਖਿਆ, ਐਮਪੀ ਸਿੰਘ ਹੋਰਾਂ ਦੇ ਨਾਲ ਡਿਫੈਂਸ ਲਾਈਨ ਚ ਹੁੰਦੇ ਸੀ ਦੋ ਸਿੰਘ,
1: ਜੀ
0: ਐਮਪੀ ਸਿੰਘ ਤੇ ਪ੍ਰਗਟ ਸਿੰਘ।
1: ਜੀ
0: ਜਦ ਇਹਨਾਂ ਨੂੰ ਦੁਬਾਰਾ ਅਸੀਂ ਵੇਖਿਆ ਉਦੋਂ ਇਹ ਡਾਇਰੈਕਟਰ ਸਪੋਰਟਸ ਬਣੇ
1: ਜੀ
0: ਬਾਦਲ ਸਰਕਾਰ ਦੇ ਵਿੱਚ, ਔਰ ਫਿਰ ਬਾਦਲ ਸਰਕਾਰ ਦੇ ਖਿਲਾਫ ਹੀ ਮੋਰਚਾ ਵੀ ਖੋਲਿਆ, ਵੇਸਟ ਮੈਨੇਜਮੈਂਟ ਦਾ ਜਿਹੜਾ ਕਾਂਡ ਖੋਲਿਆ ਇਹਨਾਂ ਨੇ। ਔਰ ਸਮਝਿਆ ਜਾਂਦਾ ਕਿ ਉਦੋਂ ਪ੍ਰਗਟ ਸਿੰਘ ਨੇ ਇਹ ਬੜਾ ਗਿਣ ਮਿਤ ਕੇ ਕੀਤਾ ਸੀਗਾ ਕਿ ਲਓ ਭਾਈ ਹੁਣ ਆਪਾਂ ਕੰਮ ਕਰਨਾ ਇਹਨਾਂ ਦਾ, ਕਿਉਂਕਿ ਇਹਨਾਂ ਦਾ ਸੂਰਜ ਡੁੱਬ ਰਿਹਾ ਸੀ। ਫਿਰ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਇਹ ਕਾਂਗਰਸ ਜੁਆਇਨ ਕਰਦੇ ਆ, ਤੇ ਕਾਂਗਰਸ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਇੱਕੋ ਇੱਕ ਨੇਤਾ ਹੋਣਾ ਹੈ ਜਿਹਨੇ ਦੋ ਮੌਜੂਦਾ ਮੁੱਖ ਮੰਤਰੀਆਂ ਦੇ ਖਿਲਾਫ ਜੰਗ ਲੜੀ, ਬਾਦਲ ਸਾਹਿਬ ਦੇ ਖਿਲਾਫ ਬਾਦਲ ਸਰਕਾਰ ਵੇਲੇ,
1: ਜੀ,
0: ਤੇ ਕੈਪਟਨ ਸਰਕਾਰ ਵੇਲੇ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਗਟ ਸਿੰਘ ਹੋਰਾਂ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਬੇਸ਼ੱਕ ਉਦੋਂ ਨਵਜੋਤ ਸਿੰਘ ਸਿੱਧੂ ਤੁਹਾਨੂੰ ਬੋਲਦੇ ਨਜ਼ਰ ਆਉਣਗੇ, ਪਰ ਸਮਝਿਆ ਜਾਂਦਾ ਹੈ ਕਿ ਉਸ ਸਾਰੀ ਕਹਾਣੀ ਦੇ ਪਿੱਛੇ ਇੱਕ ਬਹੁਤ ਵੱਡੀ ਰਣਨੀਤੀ ਪ੍ਰਗਟ ਸਿੰਘ ਹੋਰਾਂ ਦੀ ਸੀਗੀ।
1: ਹਾਂਜੀ, ਮਾਸਟਰ ਮਾਈਂਡ ਕਹਿੰਦੇ, ਹਾਂ ਇਹੀ ਸੀਗੇ ਪਿੱਛੇ।
0: ਬਿਲਕੁਲ ਬਿਲਕੁਲ, ਪ੍ਰਗਟ ਸਿੰਘ ਹੋ ਰਹੀ ਆ, ਪ੍ਰਗਟ ਸਿੰਘ ਗੁੱਟ ਨਰਨੇਪ ਰਹਿੰਦੇ ਆ, ਤੁਹਾਨੂੰ ਪਤਾ ਆਪ ਧੜਾ ਰਹਿਤ ਰਹਿੰਦੇ ਆ, ਇਹ ਇਹਨਾਂ ਦੀ ਖਾਸੀਅਤ ਆ। ਤਾਂ ਯਾਨੀ ਉਹ ਤੋਂ ਬਾਅਦ ਫਿਰ ਆਪਾਂ ਵੇਖਿਆ ਕਿ 12 ਚ ਜਿੱਤੇ, 17 ਚ ਜਿੱਤੇ, 22 ਚ ਜਿੱਤੇ, ਜਦੋਂ ਹਨੇਰੀ ਸੀ ਆਮ ਆਦਮੀ ਪਾਰਟੀ ਦੀ, ਤਾਂ ਮਤਲਬ ਕਿ ਕੁੱਲ ਕਹਿ ਸਕਦੇ ਆ ਕਿ ਇੱਕ ਅਫਸਰ ਵੀ ਰਹੇ ਨੇ, PPS ਰਹੇ ਨੇ 38 ਰੈਂਕ ਤੱਕ ਪੰਜਾਬ ਪੁਲਿਸ ਚ, ਫਿਰ ਉਸ ਤੋਂ ਬਾਅਦ ਡਾਇਰੈਕਟਰ ਰਹੇ ਨੇ ਸਪੋਰਟਸ ਦੇ, ਯਾਨੀ ਇਹ ਦੂਜੀ ਅਫਸਰਸ਼ਾਹੀ, ਪ੍ਰਸ਼ਾਸਕੀ ਅਫਸਰਸ਼ਾਹੀ ਵੀ ਦੇਖ ਚੁੱਕੇ ਆ, ਸਿੱਖਿਆ ਤੇ ਖੇਡ ਮੰਤਰੀ ਵੀ ਰਹੇ ਆ, ਬਹੁਤ ਵੱਡਾ ਤਜਰਬਾ ਹੈ। ਮੇਰੇ ਖਿਆਲ ਦੇ ਨਾਲ ਪ੍ਰਗਟ ਸਿੰਘ ਇੱਕ ਐਸੈਟ ਨੇ। ਪ੍ਰਗਟ ਸਿੰਘ ਹੋਰਾਂ ਦੀ ਸੋਚ ਵੀ ਇਹੋ ਜਿਹੀ ਆ, ਉਹ ਕਹਿੰਦੇ ਕੁਛ ਹੋਰ ਦੇਵਾਂ ਨਾ ਦੇਵਾਂ, ਕੋਈ ਘੱਟੋ ਘੱਟ ਚਾਰ ਮੁੰਡੇ ਨੇਤਾ ਬਣਾ ਕੇ ਜਾਵਾਂ, ਇਹੋ ਜਿਹੀ ਸੋਚ ਆ, ਪੰਜਾਬ ਨੂੰ ਨੇਤਾ ਦੇ ਜਾਈਏ। ਆਹ ਨਹੀਂ ਨੇਤਾ ਵੀ ਆ ਜਿਹੜੇ ਮੌਜੂਦਾ ਸਮੇਂ ਚ ਦੇਖ ਰਹੇ ਹਾਂ ਕਿ ਐਸੇ ਨੇਤਾ ਜਿਹੜੇ ਪੰਜਾਬ ਦੀ ਗੱਲ ਕਰਨ, ਤਾਂ ਪ੍ਰਗਟ ਸਿੰਘ ਹੋਰਾਂ ਨਾਲ ਜਦੋਂ ਤੁਸੀਂ ਗੱਲ ਕਰੋਗੇ ਉਹਨਾਂ ਦਾ ਵਿਜ਼ਨ ਬਿਲਕੁਲ ਕਲੀਅਰ ਹੈ ਕਿ ਮੈਂ ਰਵਾਂ ਨਾ, ਇੱਕ ਦਿਨ ਤਾਂ ਜਾਵਾਂਗੇ ਜਾਵਾਂਗੇ, ਤਾਂ ਘੱਟੋ ਘੱਟ ਨੇਤਾ ਕੁਛ ਲੀਡਰ ਮੁੰਡੇ ਬਣਾ ਕੇ ਜਾਈਏ, ਕੁਛ ਬੱਚੇ ਲੀਡਰ ਬਣਾ ਕੇ ਜਾਈਏ ਜਿਹੜੇ ਗਾਂ ਸਾਡੀ ਕੌਮ ਤੇ ਪੰਜਾਬ ਨੂੰ ਸਰਵ ਕਰ ਸਕਣ।
1: ਬਿਲਕੁਲ ਜੀ, ਜੇ ਦੇਖੋ ਜੇ ਥੋੜੀ ਬਹੁਤੀ ਵੀ ਅਕਲ ਨੂੰ ਹੱਥ ਮਾਰਨ ਕਾਂਗਰਸੀ ਤੇ ਇਹਦੇ ਨਾਲ ਵਧੀਆ ਟੀਮ ਬਣ ਗਈ ਤਾਂ ਮੇਰੇ ਖਿਆਲ ਅਗਲੀ ਸਰਕਾਰ ਬਣਾ ਸਕਦੇ ਆ ਇਹ। ਕੋਈ ਜਿੱਦਾਂ ਦਾ ਇਹਨਾਂ ਦਾ ਪੜ੍ਹਦੇ ਆ, ਮੈਂ ਵੀ ਪੜ੍ਹਨ ਦੀ ਕੋਸ਼ਿਸ਼ ਕੀਤੀ ਕਿ ਈਵਨ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤੇ ਭਰਤਿੰਦਰ ਚਾਹਲ ਤੇ ਇੱਕ ਹੋਰ ਜਿਹੜਾ ਪੁਲਿਸ ਅਫਸਰ ਸੀ ਆਪਦੇ ਮੁੰਡਿਆਂ ਨੂੰ ਭਰਤੀ ਕਰਾਉਣ ਲੱਗੇ ਸੀ DSP, ਤੇ ਉਹ ਮੈਰਿਟ ਤੇ ਨਹੀਂ ਸੀਗੇ, ਕੇਸ ਹਾਈਕੋਰਟ ਚਲਾ ਗਿਆ ਸੀ ਤੇ ਇਹਨੇ ਜਾ ਕੇ ਕਿਹਾ ਸੀ ਵੀ ਨਹੀਂ ਇਹ ਬੰਦੇ ਮੈਰਿਟ ਤੇ ਡਿਜ਼ਰਵ ਨਹੀਂ ਕਰਦੇ, ਔਰ ਬੰਦਿਆਂ ਨੂੰ ਰਿਜੈਕਟ ਕੀਤਾ ਗਿਆ ਸੀ। ਸੋ ਐਡਾ ਵੱਡਾ ਰਿਸਕ ਲੈਣ ਵਾਲਾ ਬੰਦਾ ਜਿਹੜਾ,
0: ਹਾਂਜੀ ਪ੍ਰਗਟ ਸਿੰਘ, ਨੋ ਡਾਊਟ, ਮੈਂ ਤੁਹਾਡੀ ਗੱਲ ਥੋੜੀ ਜਿਹੀ ਟੋਕੀ ਆ ਉਸ ਤੱਕ ਹੀ। ਪ੍ਰਗਟ ਸਿੰਘ ਬਾਰੇ ਤੇ ਮੈਂ ਇਹ ਵੀ ਸੁਣਿਆ, ਪ੍ਰਗਟ ਸਿੰਘ ਨੇ ਇੱਕ ਦਿਨ ਕਹਿੰਦੇ ਕਿ ਉੱਥੇ ਵਿਧਾਨ ਸਭਾ ਦੇ ਵਿੱਚ ਕਿਤੇ ਆਸੇ ਪਾਸੇ ਭਗਵੰਤ ਮਾਨ ਹੋਰਾਂ ਨੂੰ ਵੀ ਖਿਲਾਰ ਲਿਆ ਸੀਗਾ, ਔਰ ਭਗਵੰਤ ਮਾਨ ਤੁਹਾਨੂੰ ਪਤਾ ਇੱਕੋ ਇੱਕ ਬੰਦੇ ਨੂੰ ਰਿਸਪੈਕਟ ਦਿੰਦੇ ਆ, ਤੁਸੀਂ ਦੇਖਿਆ ਹੋਣਾ, ਉਹ ਹੈ ਪ੍ਰਗਟ ਸਿੰਘ ਵਿਧਾਨ ਸਭਾ ਦੇ ਵਿੱਚ ਵੀ। ਦੱਸਦੇ

0: ਆ ਮੈਨੂੰ ਕਿਸੇ ਮੇਰੇ ਸੋਰਸ ਨੇ ਦੱਸਿਆ ਕਿ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਓਏ ਤੂੰ ਕਲਾਕਾਰ ਆਦਮੀ ਆ ਆਰਟਿਸਟ ਹੈ ਖਿਡਾਰੀ ਵੀ ਆਰਟਿਸਟ ਹੁੰਦੇ ਤੇ ਇੱਥੇ ਤੇ ਆਪਣੀ ਸਪਿਰਿਟ ਦਿਖਾ ਦਿਓ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ ਇਹ ਗੱਲ ਤਦੇ ਹੀ ਬੰਦਾ ਕਹਿ ਸਕਦਾ ਜਿਹਨੂੰ ਕੋਈ ਝੇਪ ਨਹੀਂ ਜਿਹੜਾ ਕੋਈ ਕਾਣਾ ਨਹੀਂ ਜਿਹਨੂੰ ਕੋਈ ਡਰ ਨਹੀਂ ਇਹ ਗੱਲ ਮੈਨੂੰ ਬਹੁਤ ਹੁਣ ਤੁਸੀਂ ਸਮਝ ਲਓ ਕਿ ਜਿਹੜਾ ਬੰਦਾ ਕੋਈ ਮੁੱਖ ਮੰਤਰੀ ਦੇ ਆਸ ਪਾਸ ਹੋਏਗਾ ਉਹੀ ਸੋਰਸ ਹੋਏਗਾ ਨਾ ਤੇ ਪ੍ਰਗਟ ਸਿੰਘ ਨੇ ਰੋਕ ਕੇ ਗੱਲ ਕਹੀ ਕਿ ਯਾਰ ਤੂੰ ਆਰਟਿਸਟ ਆ ਥੋੜਾ ਜਿਹਾ ਦੇਖ ਤੇ ਆਰਟਿਸਟ ਦੇ ਵਿੱਚ ਬੜੀ ਵੱਡੀ ਸਪਿਰਿਟ ਹੁੰਦੀ ਆ ਤੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਦਮ ਰੱਖਦੇ ਬਿਲਕੁਲ ਤੁਹਾਡੀ ਗੱਲ ਵਾਜਬ ਹੈ ਦਰੁਸਤ ਆ ਕਿ ਪ੍ਰਗਟ ਸਿੰਘ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਪ੍ਰਧਾਨ ਮਿਲ ਸਕਦਾ ਦੁਆਬੇ ਦੇ ਵਿੱਚ ਇਹ ਚੌਥਾ ਪ੍ਰਧਾਨ ਹੋਏਗਾ ਇਸ ਤੋਂ ਪਹਿਲਾਂ ਆਪਾਂ ਦੇਖਿਆ ਦਰਬਾਰਾ ਸਿੰਘ ਰਜਿੰਦਰ ਸਪੇਰੋ ਕੇਪੀ ਉਸ ਤੋਂ ਬਾਅਦ ਇਹ ਆਏ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵਧੀਆ ਇਹਨਾਂ ਦੇ ਕੋਲ ਕੋਈ ਮੌਕਾ ਤੇ ਜੇ ਇਸ ਮੌਕੇ ਤੇ ਵੀ ਚੌਕਾ ਨਹੀਂ ਮਾਰ ਸਕਦੇ ਤੇ ਫਿਰ ਤਾਂ ਉਹ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਸੀ ਨਾ ਭੈਣੇ ਜੇ ਟਰੱਕ ਹੁੰਦੇ ਸੀ ਉਦੋਂ ਟੁੱਟੇ ਜੇ ਤੇ ਚੱਲ ਰਾਣੀਏ ਤੇਰਾ ਰੱਬ ਰਾਖਾ
1: ਨਹੀਂ ਦੇਖੋ ਹੁਣ ਹੁਣ ਮੌਕਾ ਹੈ ਕਾਂਗਰਸੀਆਂ ਕੋਲੇ ਕਿਉਂਕਿ ਹਾਈ ਕਮਾਂਡ ਨੇ ਵੀ ਬਹੁਤ ਵਧੀਆ ਸਾਰਾ ਕੁਝ ਖਤਮ ਕਰਨ ਦੀ ਕਾਟੋ ਕਲੇਸ਼ ਖਤਮ ਕਰਨ ਦੇ ਲਈ ਇਹਨਾਂ ਨੇ ਇੱਕ ਇਹੋ ਜਿਹਾ ਬੰਦਾ ਬਣਾਤਾ ਜਿਹੜਾ ਬੇਦਾਗ ਹੈ ਇੱਕ ਹੋਰ ਵੀ ਇਹਦੀ ਮੈਂ ਸਟੋਰੀ ਪੜ੍ਹਦਾ ਸੀਗਾ ਕਿ ਜਦੋਂ ਦਿੱਲੀ ਦੇ ਵਿੱਚ ਕੇ ਪੀ ਐਸ ਗਿੱਲ ਮੇਰੇ ਖਿਆਲ ਡੀ ਜੀ ਪੀ ਹੁੰਦਾ ਸੀ ਕੁਛ ਜਾਂ ਕੋਈ ਸੀ ਉਹ ਪੱਤਰਕਾਰ ਕੁੱਟੇ ਸੀ ਤੇ ਉਦੋਂ ਇਹਨੇ ਠੋਕੇ ਡੀ ਐਸ ਪੀ ਸੀ ਹਾਲਾਂਕਿ ਜੂਨ ਜੂਨੀਅਰ ਸੀਗਾ ਉਹਦੇ ਨਾਲੋਂ ਸੋ ਇਹ ਦਮ ਚਾਹੀਦਾ ਇਹੋ ਜਿਹੇ ਕੰਮ ਕਰਨ ਲਈ ਨਹੀਂ ਤਾਂ ਬਥੇਰੇ ਚੱਪਲ ਚੱਟ ਤੁਰੇ ਫਿਰਦੇ ਆ
0: ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇੱਕ ਮੌਕਾ ਹੈ ਜੇ ਸਾਰੇ ਇਕੱਠੇ ਹੋ ਜਾਣ ਠੀਕ ਹੈ ਔਰ ਰਾਜਾ ਵੜਿੰਗ ਦਾ ਥੋੜਾ ਜਿਹਾ ਬਈ ਝਟਕਾ ਤੇ ਹੈ ਰਾਜਾ ਵੜਿੰਗ ਨੂੰ ਮਤਲਬ ਕਿ ਥੋੜਾ ਪਰਸਨਲੀ ਹੁੰਦਾ ਪਰ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਨੂੰ ਟ੍ਰੋਲ ਕਰਨ ਦੀ ਥਾਂ ਤੇ ਬੇਇੱਜ਼ਤ ਕਰਨ ਦੀ ਥਾਂ ਤੇ ਉਹਨੇ ਵੀ ਬੰਦੇ ਨੇ ਸਰਵ ਕੀਤਾ ਔਖੇ ਟਾਈਮ ਕਾਂਗਰਸ ਨੂੰ ਤਾਂ ਉਹਨੂੰ ਵੀ ਨਾਲ ਲੈ ਕੇ ਹੌਸਲਾ ਦੇ ਕੇ ਤੋਰ ਲੈਣ ਤੇ ਚਰਨਜੀਤ ਚੰਨੀ ਧੜਾ ਨਾਲ ਆ ਜਾਵੇ ਤਾਂ ਡੈਫੀਨੇਟ ਜਿਹੜੀ ਗੱਲ ਤੁਸੀਂ ਕਹੀ ਮੈਂ ਉਸਦੇ ਨਾਲ 101% ਸਹਿਮਤ ਹਾਂ ਕਿ ਕਾਂਗਰਸ ਹਾਲੇ ਵੀ ਬਾਜ਼ੀ ਪਲਟ ਸਕਦੀ ਹੈ
1: ਬਿਲਕੁਲ ਜੀ ਜਿੱਦਾਂ ਦੀ ਲੁੱਟ ਮਚਾਈ ਹੋਈ ਆ ਹੁਣ ਤਾਂ ਇਉਂ ਲੱਗਦਾ ਕਿ ਆਪੋਜੀਸ਼ਨ ਕੱਲਾ ਸੁਖਪਾਲ ਖਹਿਰਾ ਹੀ ਹੈ ਆ ਲਿਸਟ ਜਿਹੜੀ ਪੜ੍ਹਦੇ ਆ ਨਾ ਦੇਖਦੇ ਆ ਵੀ ਇੰਨੇ ਇੰਨੇ ਬੰਦੇ ਕੋਠੀਆਂ ਦੱਬੀ ਬੈਠੇ ਆ ਤੇ ਉੱਥੋਂ ਦੇ ਦਿੱਲੀ ਦੇ ਕੱਢੇ ਵੱਡੇ 3-3.5 ਲੱਖ ਤਨਖਾਹਾਂ ਲਈ ਜਾਂਦੇ ਆ ਆ 92 ਸਾਡੇ ਗੁੰਗੇ ਤੁਰੇ ਫਿਰਦੇ ਆ ਬੇਬਸ ਲਾਚਾਰ ਹੋਏ
0: ਜੀ ਤਾਂ ਬਿਲਕੁਲ ਆਪਾਂ ਗੱਲ ਵੀ ਕਰ ਲੈਂਦੇ ਇਹਨਾਂ ਦੀ
1: ਕਰੋ
0: ਆ ਤੁਸੀਂ ਦੇਖੋ ਹਾਂਜੀ ਕੱਲ ਸੁਖਪਾਲ ਖਹਿਰਾ ਨੇ ਲਾਈਵ ਆ ਕੇ ਕੁਛ ਚੀਜ਼ਾਂ ਕਹੀਆਂ ਤੁਸੀਂ ਦੇਖ ਸਕਦੇ ਹੋ ਮੈਂ ਆਪਦੇ ਪੇਜ ਤੇ ਵੀ ਦੋ ਨਾ ਕੱਟ ਆਊਟ ਬਣਾ ਕੇ ਪਾਏ ਹੋਏ ਨੇ ਜੇ ਤੁਸੀਂ ਵੇਖੋਗੇ ਤਾਂ ਉਹਦੇ ਵਿੱਚ ਕਿੱਡੀ ਵੱਡੀ ਗੱਲ ਆ ਨਾ ਕਿ ਕੋਈ ਦੁਬੇ ਸਾਹਿਬ ਆ ਜਿਹੜਾ ਕਿ ਮਤਲਬ ਕਿ ਅਰਵਿੰਦ ਕੇਜਰੀਵਾਲ ਦੇ ਖਾਣੇ ਦਾ ਪ੍ਰਬੰਧਕ
1: ਹਾਂ 85,000 ਮਹੀਨੇ ਦਾ
0: 85,000 ਰੁਪਇਆ ਮਹੀਨਾ ਯਾਰ ਮੈਂ ਹੈਰਾਨ ਆ ਅੱਛਾ ਉਹ ਅੰਕਿਤ ਸੈਨ ਸਖਸੇਨਾ ਉਹ ਜਿਹੜਾ ਹੈਗਾ ਚਲੋ ਆਪਾਂ ਕਿਸੇ ਦੀ ਸ਼ਕਲ ਤੇ ਮੈਂ ਕਦੇ ਕਮੈਂਟ ਨਹੀਂ ਕਰਦਾ ਕਿਸੇ ਦੀ ਕਾਸਟ ਤੇ ਕਮੈਂਟ ਨਹੀਂ ਕਰਦਾ ਮਤਲਬ ਕਿ ਉਹ ਸਖਸੇਨਾ ਜਿਹੜਾ ਬੜਾ ਵਾਇਰਲ ਹੁੰਦਾ ਤੁਹਾਨੂੰ ਪਤਾ ਹੀ ਤਾਂ ਉਹ 360,000 ਰੁਪਇਆ ਲੈ ਰਿਹਾ ਕਮਾਲ ਦੀ ਗੱਲ ਹੈ ਤਾਂ ਇੱਦਾਂ ਦੇ ਬੰਦੇ ਦੱਸਦੇ ਆ ਇਹ ਜੋ ਮਤਲਬ ਕਿ ਮੈਨੂੰ ਪਤਾ ਲੱਗਿਆ ਮੋਟਾ ਮੋਟੀ ਕਿ ਇੱਦਾਂ ਦੇ ਕੁੱਲ ਮਿਲਾ ਕੇ 150 ਬੰਦਾ ਹੈ 150 ਬੰਦਾ ਇਹ ਮੈਨੂੰ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਵੀ ਥੋੜਾ ਅਚਰਜ ਹੋਏਗਾ ਕਿ ਇਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਸੁਖਪਾਲ ਖਹਿਰਾ ਨੂੰ ਜਾਂ ਇਹਨਾਂ ਦੇ ਵਿੱਚੋਂ ਕਿਉਂਕਿ ਜਿਹੜੇ ਲੋਕ ਪੰਜਾਬ ਲਈ ਧੜਕਦੇ ਆ ਉਹ ਚਾਹੇ ਅਫਸਰ ਹੋਣ ਈਵਨ ਦੈਟ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਬੜੀ ਇੰਟਰਸਟਿੰਗ ਹੈ ਕਿ ਕੁਝ ਨਾਨ ਪੰਜਾਬੀ ਅਫਸਰ ਵੀ ਪੰਜਾਬ ਲਈ ਬੜਾ ਚਿੰਤਤ ਰਹਿੰਦੇ
1: ਬਿਲਕੁਲ
0: ਉਹ ਪੰਜਾਬੀ ਨੇ ਇਹ ਸੱਚ ਹੈ ਇਹ ਫੈਕਟ ਹੈ ਤੇ ਕੁਝ ਆਪਣੇ ਬੰਦੇ ਗਦਾਰ ਹੈ ਇਹ ਵੀ ਸੱਚ ਹੈ ਇਹ ਰਲੇ ਹੋਏ ਨੇ ਤੋ ਮਤਲਬ ਕਿ ਤੁਸੀਂ ਵੇਖੋ ਕਿੱਡਾ ਮਾਮਲਾ ਹੈ ਕੱਲ ਹੀ ਸੁਖਪਾਲ ਖਹਿਰਾ ਦਾ ਮੈਂ ਇੱਕ ਹੋਰ ਦੇਖ ਰਿਹਾ ਸੀ ਪੋਸਟ ਉਹ ਗਾਇਤਰੀ ਵਾਲਾ ਤਾਂ ਵੀ ਉਹ ਰਿਮੂਵ ਕਰਾਉਣ ਵਾਸਤੇ ਪਰਚਾ ਕਰਤਾ ਐਫ ਆਈ ਆਰ ਕਰਾ ਕੇ ਕਿ ਉਹ ਰਿਮੂਵ ਕਰਾਤੀਆਂ ਨੇ ਵੀਡੀਓਜ਼ ਵਗੈਰਾ ਯਾਰ ਕਿੱਡੀ ਵੱਡੀ ਗੱਲ ਹੈ ਕਿ ਪੀ ਡੀ ਸੀ ਤੁਸੀਂ ਦੇਖੋ ਪੰਜਾਬ ਡਿਵੈਲਪਮੈਂਟ ਕਾਰਪੋਰੇਸ਼ਨ ਜਿਹਦਾ ਸੁਖਪਾਲ ਖਹਿਰਾ ਨੇ ਇੰਕਸ਼ਾਫ ਕੀਤਾ ਉਹਦੇ ਵਿੱਚ ਕੀ ਕਿ ਪੀ ਡੀ ਸੀ ਦੇ ਵਿੱਚ ਦੱਸਦੇ ਇਹਨਾਂ ਨੇ 15-20 ਬੰਦੇ ਜਿਹੜੇ ਸੈੱਟ ਕੀਤੇ ਆ ਤੇ ਜਿਨ੍ਹਾਂ ਦੀ ਤਨਖਾਹ ਕਿਸੇ ਦੀ 1.5 ਲੱਖ ਹੈ ਕਿਸੇ ਦੀ 3 ਲੱਖ ਆ ਕਿਸੇ ਦੀ ਕਿੰਨੀ ਆ ਕਿਸੇ ਦੀ ਕਿੰਨੀ ਆ ਹੁਣ ਪੀ ਡੀ ਸੀ ਜੇ ਤੁਸੀਂ ਦੇਖੋਗੇ ਤਾਂ ਉਹ ਜਿਹੜਾ ਕਾਂਸਟੀਟਿਊਸ਼ਨਲੀ ਸਹੀ ਨਹੀਂ ਹੈ

0: ਵਿਧਾਨਕ ਤੌਰ ਤੇ ਸਹੀ ਨਹੀਂ ਬਣਿਆ। ਜੇ ਉਹਦੀ ਟੈਕਨੀਕਲੀ ਤੁਸੀਂ ਜਾਂਚ ਕਰਕੇ ਵੇਖੋਗੇ, ਨਿਰਕ ਪਰਕ ਕਰਕੇ ਦੇਖੋਗੇ। ਅੱਛਾ, ਇਸ ਤੋਂ ਬਾਅਦ ਅੱਗੇ ਮੈਂ ਇੱਕ ਡਾਕੂਮੈਂਟ ਜਿਹੜਾ ਜਨਤਕ ਕੀਤਾ ਕਿ ਜਿਹੜੀਆਂ ਬੱਸ ਸੇਵਾਵਾਂ ਚੱਲਦੀਆਂ ਨੇ ਤੀਰਥ ਯਾਤਰਾ ਵਾਸਤੇ, ਉਹ ਤੁਸੀਂ ਵੇਖੋ ਕਿ ਚਾਰ ਕੰਪਨੀਆਂ ਕੋਲ ਆ ਔਰ ਚਾਰ ਕੰਪਨੀਆਂ ਦੇ ਕੋਲ ਆ ਸਾਰਾ ਕੁਛ, ਕਿ ਸਰਕਾਰੀ ਬੱਸਾਂ ਨੂੰ ਇਹ ਸਹੂਲੀਅਤ ਨਹੀਂ ਦਿੱਤੀ ਗਈ, ਇਹ ਮੌਕਾ ਨਹੀਂ ਦਿੱਤਾ ਗਿਆ, ਬਲਕਿ ਉਹ ਚਾਰ ਕੰਪਨੀਆਂ ਅਰੁਣਾਚਲ ਪ੍ਰਦੇਸ਼ ਤੱਕ ਤੋਂ ਬੱਸਾਂ ਲੈ ਕੇ ਆ ਰਹੀ ਨਾਰਥ ਈਸਟ। ਤੁਸੀਂ ਕਮਾਲ ਵੇਖੋ। ਅੱਛਾ, ਇਸ ਤੋਂ ਅੱਗੇ ਪੀਡੀਸੀ ਦੇ ਵਿੱਚ ਇਹਨਾਂ ਨੇ ਇੱਕ ਕੰਪਨੀ ਹੋਰ ਜਿਹੜੀ ਕਿ ਮਾਈ ਟ੍ਰਿਪ ਕਰਕੇ ਆ, ਤੁਸੀਂ ਉਹ ਦੇਖ ਸਕਦੇ ਹੋ, ਉਹ ਡਾਕੂਮੈਂਟ ਮੈਂ ਜਨਤਕ ਕੀਤਾ ਹੋਇਆ, ਮਾਈ ਟ੍ਰਿਪ ਕਰਕੇ ਜਿਹੜੀ ਹੈਗੀ ਆ, ਉਹੀ ਕੰਪਨੀ ਇੱਕ ਹੋਰ ਕੰਮ ਕਰ ਰਹੀ ਆ ਕਿ ਜਿਵੇਂ ਮੰਨ ਲਓ ਸਰਕਾਰੀ ਯਾਤਰਾਵਾਂ ਨੇ, ਤੁਸੀਂ ਲੈਟ ਸਪੋਜ਼ ਕੇ ਅਫਸਰ ਹੋ, ਤੁਸੀਂ ਬਾਹਰ ਕੋਈ ਵਿਜ਼ਿਟ ਕਰਨਾ ਹੈ, ਕਿਤੇ ਫੋਰਨ ਟ੍ਰਿਪ ਤੇ ਜਾਣਾ ਹੈ, ਤਾਂ ਉਹ ਕੀ ਆ ਕਿ ਇੱਕ ਏਜੰਸੀ ਹਾਇਰ ਕਰੀ ਵੀ ਆ ਕਿ ਜਿਹੜੀ ਯਾਤਰਾਵਾਂ ਦਾ ਪ੍ਰਬੰਧ ਕਰੇਗੀ। ਤੁਸੀਂ ਸੋਚ ਕੇ ਦੇਖੋ ਕਿ ਅੱਜ ਤੁਹਾਡਾ ਬੱਚਾ ਵੀ ਆਨਲਾਈਨ, ਬੱਚਾ ਹੈ ਜਾਂ ਬੱਚੀ ਆ, ਆਨਲਾਈਨ ਉਹ 10-15 ਸਾਲ ਦਾ ਹੋ ਕੇ ਸਭ ਕੁਛ ਫਿਕਸ ਕਰ ਦੇਗਾ, ਤੁਹਾਨੂੰ ਟਿਕਟ ਕਨਫਰਮ ਕਰ ਦੇਗਾ ਤੁਹਾਡੀ ਬੈਠੇ ਬੈਠਿਆ। ਮਤਲਬ ਕਿ ਇਹ ਸਾਰਾ ਕੁਛ ਆ ਕਿ ਇਸ ਤਰ੍ਹਾਂ ਠੇਕੇ ਟੈਂਡਰ ਇਹਨਾਂ ਨੇ ਤੇ ਸਭ ਕੁਛ ਦਿੱਲੀ ਵਾਲਿਆਂ ਨੂੰ ਸੌਂਪ ਦਿੱਤਾ ਹੈ, ਤਾਂ ਬੜਾ ਦੁੱਖ ਹੁੰਦਾ, ਬਹੁਤ ਹੀ ਜ਼ਿਆਦਾ ਕਹਿ ਲਓ ਕਿ ਮਨ ਅਵਜ਼ਾਰ ਹੁੰਦਾ ਕਿ ਜਦੋਂ ਇਹ ਪਤਾ ਲੱਗਦਾ ਕਿ ਯਾਰ ਇਹ ਤੇ ਕੱਛੇ ਬਨੈਣਾ ਵੀ ਦਿੱਲੀ ਵਾਲੇ ਲੈ ਕੇ ਆਉਂਦੇ ਆ। ਤੁਸੀਂ ਸੋਚ ਕੇ ਦੇਖੋ ਕਿ ਜਿਹੜੇ ਆਹ ਕੱਛੇ ਬਨੈਣਾ ਟੀ ਸ਼ਰਟਾਂ ਵਗੈਰਾ ਇਹ ਵੀ ਦਿੱਲੀ ਵਾਲੀਆਂ ਕੰਪਨੀਆਂ ਨੂੰ ਟੈਂਡਰ ਜਾਂਦੇ ਆ। ਸੋ ਪੰਜਾਬ ਇਹਨਾਂ ਨੇ ਜਿਵੇਂ ਚਰੁੰਡਿਆ, ਪੰਜਾਬ ਜਿਸ ਤਰ੍ਹਾਂ ਇਹਨਾਂ ਨੇ ਮੁੱਛਿਆ, ਬਹੁਤ ਹੀ ਦੁਖਦ ਆ ਜੀ, ਬਹੁਤ ਹੀ ਦੁਖਦ ਆ।
1: ਮਿੰਟ ਵੀਰ, ਉਹਨਾਂ ਨੂੰ ਤਾਂ ਛੱਡੋ, ਦੋ ਬੰਦਿਆਂ ਦੇ ਤਾਂ ਆਪਾਂ ਤੁਸੀਂ ਵੀ ਤੇ ਮੈਂ ਵੀ ਬਹੁਤ ਨੇੜੇ ਰਹੇ ਹਾਂ, ਔਰ ਦੋਨੇ ਹੀ ਉਹਨੇ ਇੱਕ ਤਾਂ ਕ੍ਰਾਂਤੀਕਾਰੀ ਮਹਾਰਾਜਾ ਸਤੌਜ ਤੇ ਦੂਜਾ ਉਹਦਾ ਮੀਡੀਆ ਸਲਾਹਕਾਰ, ਦੋਨਾਂ ਨੂੰ ਆਪਾਂ ਨੇੜਿਓਂ ਦੇਖਿਆ, ਬਹੁਤ ਦੇਰ ਦੇਖਿਆ। ਕਦੇ ਤੁਹਾਨੂੰ ਹੈਰਾਨੀ ਨੀ ਹੁੰਦੀ ਯਾਰ ਵੀ ਇਹੋ ਜਿਹੇ ਬੰਦੇ, ਇਹੋ ਜਿਹੀਆਂ ਗੱਲਾਂ ਕਰਨ ਵਾਲੇ ਇੰਨੇ ਲਾਚਾਰ ਬੇਵੱਸ, ਤੇ ਕਿਵੇਂ ਜ਼ਮੀਰ ਉਹਨਾਂ ਨੇ ਆਪਣੀ ਬੇਇੱਜ਼ਤੀ, ਇਹ ਕਿਵੇਂ ਪੋਸੀਬਲ ਹੋ ਗਿਆ?
0: ਬਿਲਕੁਲ, ਕਈ ਵਾਰੀ ਏਦਾਂ ਲੱਗਦਾ ਕਿ ਇਹ ਉਹ ਬੰਦੇ ਹੈ ਹੀ ਨਹੀਂ
1: ਬੰਦਿਆਂ ਨੂੰ, ਜਿਹਨਾਂ ਨੂੰ ਅਸੀਂ ਜਾਣਦੇ ਸੀ ਯਾਰ, ਜਿਹੜੇ ਬੰਦੇ ਇਹ ਗੱਲਾਂ ਕਰਦੇ ਹੁੰਦੇ ਸੀ, ਉਹ ਕਿਵੇਂ ਆਏ ਪੰਜਾਬ ਨੂੰ ਲੁੱਟਣ ਦੇ ਰਹੇ ਆ, ਬੋਲਦੇ ਹੀ ਨਹੀਂ।
0: ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਹੈ ਕਿ ਅਸੀਂ ਇਹਨਾਂ ਨੂੰ ਨਹੀਂ ਕਹਿੰਦੇ ਵੀ ਇਹ ਕੋਈ ਸਾਡੇ ਕੋਲ ਸਬੂਤ ਆ ਕਿ ਇਹ ਲੁੱਟ ਰਹੇ ਆ ਜਾਂ ਇਹ ਸ਼ਾਮਲ ਆ, ਪਰ ਇਹ ਆ ਕਿ ਇਹ ਇਸ ਖੇਡ ਨੂੰ ਜਾਣਦੇ ਨਹੀਂ, ਇਹ ਨਹੀਂ ਮੰਨਣ ਚ ਆਉਂਦਾ ਕਿ ਇਹ ਅਣਜਾਣ ਆ, ਇਹ ਮੰਨਣ ਚ ਨਹੀਂ ਆਉਂਦਾ। ਔਰ ਇਹ ਉਹ ਸਾਡੇ ਦੋਸਤ ਨਹੀਂ ਹੈ ਜਿਹਨਾਂ ਨੂੰ ਅਸੀਂ ਜਾਣਦੇ, ਜਿਹੜੇ ਹਰ ਪੰਜ ਪੰਜ ਰੁਪਈਆਂ ਦੀ ਲੁੱਟ ਤੇ ਬੋਲਦੇ ਸੀਗੇ, ਜਿਹੜੇ ਪੰਜਾਬ ਲਈ ਇੱਕ ਡਾਕੇ ਕੰਮ ਕਰਦੇ ਸੀ, ਬੋਲਦੇ ਸੀ, ਚਾਹੇ ਆਪੋ ਆਪਣਾ ਖੇਤਰ ਸੀ, ਕਿਸੇ ਦਾ ਸਿਆਸਤ ਹੈ, ਕਿਸੇ ਦੀ ਪੱਤਰਕਾਰਤਾ। ਤੋਂ ਕਹਿਣ ਦਾ ਮਤਲਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਉਹ ਦੋ ਵਿਅਕਤੀ, ਜਿਹੜੇ ਦੋ ਵਿਅਕਤੀਆਂ ਨੂੰ ਅਸੀਂ ਜਾਣਦੇ ਸੀ, ਇਸ ਤਰ੍ਹਾਂ ਲੱਗਦਾ ਉਹ ਦੋ ਵਿਅਕਤੀ ਮੋਮ ਦੇ ਪੁਤਲੇ ਸੀ, ਉਹ ਢਲ ਗਏ ਜਦੋਂ ਪਾਵਰ ਦਾ ਸੇਕ ਪਿਆ ਤੇ ਉਹ ਮੋਮ ਢਲ ਗਏ, ਇਹ ਕੋਈ ਹੋਰ ਨੇ, ਇਹ ਪੱਥਰ ਕਿਸੇ ਨੂੰ ਮੰਨ ਚੁੱਕੇ ਆ।
1: ਕਿਉਂਕਿ ਮੈਂ ਹੈਰਾਨ ਹੋਣਾ ਹੁੰਦਾ ਕਿਉਂਕਿ ਪੱਤਰਕਾਰ ਸਾਹਿਬ ਨੂੰ ਮੈਂ ਉਹ ਹਰ ਗੱਲ ਤੇ ਛੋਟੀ ਛੋਟੀ ਗੱਲ ਤੇ ਸਿਰਫ ਸਾਹ ਲੈਣਾ, ਮੈਂ ਕਹਿੰਦਾ ਯਾਰ ਇਹ ਐਡਾ ਰਿਸਕ ਲੈਂਦਾ ਬੰਦਾ, ਇਹ ਕਿਉਂ ਲੈਂਦਾ ਹੈ? ਪਰ ਹੁਣ ਸਾਰਾ ਕੁਝ ਸਾਹਮਣੇ, ਪੰਜਾਬ ਲੁੱਟਿਆ ਜਾ ਰਿਹਾ ਔਰ ਲੁੱਟਣ ਵਾਲੇ ਸਾਰੇ ਬਾਹਰੀ ਨੇ, ਚੁੱਪ ਕਰਕੇ ਬੈਠਾ ਯਾਰ, ਕਮਾਲ ਹੋਈ ਪਈ ਹੈ। ਖੈਰ, ਅਗਲੀ ਖਬਰ ਵੱਲ ਚੱਲਦੇ ਹਾਂ ਤੇ ਬਲਟੋਹਾ ਵੀ ਚਰਚਾ ਚ ਆਪਣੀ ਵੀਡੀਓ ਨੂੰ ਹੁਣ ਕਹਿੰਦਾ ਏ ਆਈ ਹੈ।
0: ਦੇਖੋ ਚਰਚਾ ਦੇ ਵਿੱਚ ਬੀਬੀਆਂ ਨੇ, ਕਦੇ ਕੋਈ ਬੀਬੀ ਗਾਇਤਰੀ ਵਿਸ਼ਨੂੰ ਵੀ ਆ ਜਾਂਦੀ ਹੈ, ਕਦੇ ਕੋਈ ਬੀਬੀ ਰੂਪ ਕੌਰ ਆ ਜਾਂਦੀ, ਕੋਈ ਬਹਿਰੀਨ ਵਾਲੀ ਬੀਬੀ ਆ ਜਾਂਦੀ ਹੈ, ਮਤਲਬ ਕਿ ਏਦਾਂ ਬੀਬੀਆਂ ਵੀ ਚਰਚਾ ਦੇ ਵਿੱਚ ਆ। ਦੇਖੋ ਗੱਲ ਆ ਕਿ ਬਹਿਰੀਨ ਵਾਲੀ ਬੀਬੀ ਦੇ ਨਾਲ ਬਲਤੇਜ ਪਨੂਰਾ ਨੇ ਇੱਕ ਬਲਟੋਹਾ ਸਾਹਿਬ ਦੀ ਜਿਹੜੀ ਕਥਿਤ ਆਡੀਓ ਹੈ ਉਹ ਨਸ਼ਰ ਕੀਤੀ ਸੀਗੀ, ਉਸ ਤੋਂ ਬਾਅਦ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਥਿਤ ਤੌਰ ਤੇ ਕਿ ਵੇਖੋ ਜੀ ਇਹ ਜਿਹੜੀ ਵੀਡੀਓ ਆ, ਇਹ ਵੀਡੀਓ ਹੈਗੀ ਆ ਏ ਆਈ ਜਨਰੇਟਡ। ਅੱਜ ਕੱਲ ਤੁਹਾਨੂੰ ਪਤਾ ਹੀ ਹੈ
1: ਨਾ,
0: ਉਹ ਜਿਵੇਂ ਗਰੇਵਾਲ ਨੇ ਨੀ ਸੀ ਇੱਕ ਵਾਰੀ ਗਾਇਆ ਕਿ ਹਰ ਕੰਮ ਮਿੱਤਰਾਂ ਦੇ ਨਾਂ ਲੱਗਦਾ, ਯਾਦ ਹੋਣਾ ਤੁਹਾਨੂੰ, ਬੜਾ ਹਿੱਟ ਗੀਤ ਸੀ। ਅੱਜ ਕੱਲ ਹਰ ਕੰਮ ਇਹੋ ਜਿਹਾ ਪੁੱਠਾ ਸਿੱਧਾ ਜਿਹੜਾ ਉਹ ਏ ਆਈ ਦੇ ਨਾਂ ਲੱਗ ਜਾਂਦਾ ਹੈ। ਗੱਲ ਇਹ ਹੈ ਕਿ ਬਲਟੋਹਾ ਸਾਹਿਬ ਨੇ ਏ ਆਈ ਜਨਰੇਟਡ ਕਰਾਰ ਦਿੱਤਾ, ਪਰ ਬਲਟੋਹਾ ਸਾਹਿਬ ਨੇ ਇੱਕ ਗੱਲ ਤੇ ਪ੍ਰੈਸ ਕਾਨਫਰੰਸ

0: ਨਾਲ ਮੰਨੀ ਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਉਹਨਾਂ ਦਾ ਰੌਲਾ ਪਿਆ ਤਾਂ ਜਿਹੜੀ ਇੱਕ ਔਰਤ ਪੀਏ ਬਣ ਕੇ ਨਾਲ ਗਈ ਸੀਗੀ ਹਰਪ੍ਰੀਤ ਸਿੰਘ ਹੋਰਾਂ ਦੇ, ਤੁਹਾਨੂੰ ਯਾਦ ਹੋਣਾ ਬਹਿਰੀਨ, ਕਿ ਉਹਦੇ ਬਾਰੇ ਇਸ ਬੀਬੀ ਨੇ ਹੀ ਮੈਨੂੰ ਦੱਸਿਆ ਸੀਗਾ। ਯਾਨੀ ਵੋਇਸ ਨੋਟ ਯਾਨੀ ਸੁਨੇਹਾ ਦਾ ਆਦਾਨ ਪ੍ਰਦਾਨ ਹੋਇਆ, ਉਹ ਤਰ੍ਹਾਂ ਕਦੇ ਗੱਲ ਨਹੀਂ ਹੋਈ। ਤਾਂ ਦੇਖੋ ਗੱਲ ਇਹ ਆ ਕਿ ਵਿਰਸਾ ਸਿੰਘ ਵਲਟੋ ਆ ਉਸ ਔਰਤ ਦੇ ਸੰਪਰਕ ਚ ਤੇ ਸੀਗੇ ਬਹਿਰੀਨ ਵਾਲੀ ਬੀਬੀ, ਇਹ ਤਾਂ ਉਹ ਮੰਨ ਗਿਆ। ਕਿ ਦੇਖੋ ਜੀ ਜਦੋਂ ਬਹਿਰੀਨ ਗਏ ਗਿਆਨੀ ਹਰਪ੍ਰੀਤ ਸਿੰਘ, ਪਹਿਲੀ ਗੱਲ ਇਹ ਵੇਖੋ ਕਿ ਜਥੇਦਾਰ ਕਿੱਦਾਂ ਰਹਿੰਦੇ ਆ, ਕਿ ਮਰਿਆਦਾ ਦੇ ਮੁਤਾਬਕ ਇਸ ਤਰ੍ਹਾਂ ਦੇ ਜਥੇਦਾਰ ਦੀ ਪਦਵੀ ਤੇ ਰਹਿੰਦੇ ਆ, ਇਹ ਵਿਅਕਤੀ ਔਰਤ ਨੂੰ ਨਾਲ ਨਹੀਂ ਲਿਜਾ ਸਕਦੇ, ਇਹ ਵੱਡੀ ਗੱਲ ਆ। ਤੇ ਦੂਜੀ ਗੱਲ ਵੇਖੋ ਕਿ ਵਿਰਸਾ ਸਿੰਘ ਵਲਟੋ ਆ ਉਹਦੇ ਸੰਪਰਕ ਚ ਸਨ, ਇਹ ਤਾਂ ਉਹਨਾਂ ਨੇ ਮੰਨਿਆ, ਪਰ ਇਹਨਾਂ ਨੇ ਕਿਹਾ ਕਿ ਉਹ ਆਡੀਓ ਜਿਹਦੇ ਵਿੱਚ ਲੈਣ ਦੇਣ ਦੀ ਮਤਲਬ ਕਿ ਕਥਿਤ ਡੀਲ ਦੀ ਗੱਲ ਕੀਤੀ ਜਾ ਰਹੀ ਆ ਉਹ ਨਹੀਂ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਇਹ ਮਾਮਲਾ ਤੇ ਵਿਚਿੱਤਰ ਆ। ਮੈਂ ਸਵਾਲ ਵੀ ਕੀਤਾ ਸੀਗਾ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਏ ਆਈ ਜਨਰੇਟਡ ਹੈ? ਜੇ ਏ ਆਈ ਜਨਰੇਟਡ ਹੈ ਤਾਂ ਫੋਰੈਂਸਿਕ ਪਹਿਲਾਂ ਸਰਟੀਫਿਕੇਟ ਲੈ ਕੇ ਆਓ ਜਾਂ ਮਾਮਲਾ ਦਰਜ ਕਰੋ। ਇਹਦੇ ਤੇ ਵਿਰਸਾ ਸਿੰਘ ਵਲਟੋਆ ਵਿਅਕਤੀਗਤ ਥੋੜਾ ਜਿਹਾ ਗੁੱਸਾ ਵੀ ਖਾ ਗਏ, ਉਹਨਾਂ ਨੇ ਮੈਸੇਜ ਵੀ ਮੈਨੂੰ ਕੀਤਾ ਵਟਸਐਪ ਤੇ, ਮਤਲਬ ਕਿ ਉਹ ਕਾਫੀ ਤੁਹਾਨੂੰ ਪਤਾ ਗੁੱਸੇਖੋਰ ਆਦਮੀ ਨੇ, ਚਲੋ ਵੱਡੇ ਨੇ, ਪੱਤਰਕਾਰ ਦੀ ਜ਼ਿੰਦਗੀ ਚ ਇਸ ਤਰ੍ਹਾਂ ਦੇ ਗੁੱਸੇ ਗਿਲੇ ਲਾਂਭੇ ਸ਼ਾਂਭੇ ਤੁਹਾਨੂੰ ਪਤਾ ਹੀ ਹੈ ਚੱਲਦੇ ਰਹਿੰਦੇ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਉਹ ਏ ਆਈ ਜਨਰੇਟਡ ਹੈ ਤਾਂ ਫਿਰ ਤੁਸੀਂ ਮਾਮਲਾ ਦਰਜ ਕਿਉਂ ਨਹੀਂ ਕਰਵਾ ਰਹੇ? ਬਲਤੇਜ ਪੰਨੂ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਸਨੂੰ ਨਸ਼ਰ ਕੀਤਾ ਹੈ। ਬਲਤੇਜ ਪੰਨੂ ਹੋਰਾਂ ਨੇ ਤੁਹਾਡੀ ਆਡੀਓ ਨੂੰ ਡੀਲ ਦੇ ਰੂਪ ਚ ਦਰਸਾਇਆ, ਤੁਸੀਂ ਮਾਮਲਾ ਦਰਜ ਕਰਵਾਓ, ਤੁਸੀਂ ਉਹਦੀ ਫੋਰੈਂਸਿਕ ਜਾਂਚ ਤੇ ਕਰਵਾਓਗੇ ਨਾ ਘੱਟੋ ਘੱਟ। ਏ ਆਈ ਜਨਰੇਟਰ ਤੇ ਕੋਈ ਵੀ ਕਿਸੇ ਵੀ ਤੱਥ ਨੂੰ ਕਹਿ ਸਕਦਾ ਕਿ ਏ ਆਈ ਜਨਰੇਟਡ ਹੈ। ਏ ਆਈ ਜਨਰੇਟਡ ਹੁਣ ਉਹ ਤਾਂ ਕਹਿ ਦਿੰਦੇ ਕਿ ਲਓ ਤੁਹਾਡੀ ਆਵਾਜ਼ ਚ ਬਣਾ ਦਿਆਂ ਮੈਂ, ਬਣਾ ਦਿਓਗੇ ਤੁਸੀਂ? ਮਤਲਬ ਕਿ ਏ ਆਈ ਜਨਰੇਟਡ ਜੇ ਹੈ ਤਾਂ ਘੱਟੋ ਘੱਟ ਕੋਈ ਵਿਗਿਆਨਿਕ ਤੁਹਾਡੇ ਕੋਲ ਪੁਖਤਾ ਸਬੂਤ ਤੇ ਹੋਵੇ ਨਾ, ਮਾਮਲਾ ਤੇ ਦਰਜ ਹੋਵੇ। ਸੋ ਇਸ ਕਰਕੇ ਵਿਰਸਾ ਸਿੰਘ ਮਿਲਟੋਆ ਵਾਲੀ ਆਡੀਓ ਵੀ ਇਸ ਹਫਤੇ ਕਾਫੀ ਚਰਚਿਤ ਰਹੀ ਹੈ ਜੀ।
1: ਅੱਛਾ, ਫੋਟੋਆਂ ਤਾਂ ਬਹਿਰੀਨ ਵਾਲੀ ਬੀਬੀ ਦੀਆਂ ਕਈਆਂ ਵਾਲੇ ਪਾਸੇ ਆ ਗਈਆਂ, ਫੋਟੋ ਤਾਂ ਬਲਤੇਜ ਪੰਨੂ ਨਾਲ ਵੀ ਸੋਸ਼ਲ ਮੀਡੀਆ ਤੁਰੀ ਫਿਰਦੀ ਹੈ,
0: ਫੋਟੋ ਤੇ ਸੁਖਬੀਰ ਸਿੰਘ ਬਾਦਲ ਨਾਲ ਵੀ ਆ ਗਈਆਂ। ਤੇ ਮੈਨੂੰ ਲੱਗਦਾ ਬੀਬੀ ਫੋਟੋ ਸੈਸ਼ਨ ਹੀ ਕਰਵਾਉਂਦੀ ਰਹਿੰਦੀ ਆ ਜਿਸ ਤਰ੍ਹਾਂ ਦਾ ਹਿਸਾਬ ਕਿਤਾਬ ਹੈ। ਗੱਲ ਇਹ ਹੈ ਚਲੋ ਫੋਟੋਆਂ ਤੇ ਆ ਜਾਂਦੀਆਂ ਨੇ ਜਿਹੜੇ ਪਬਲਿਕ ਫਿਗਰ ਹੁੰਦੇ ਆ, ਅਸਲ ਤੇ ਗੱਲ ਇਹੋ ਆ ਕਿ ਬਈ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਦੇ ਵਿੱਚ ਤੁਸੀਂ ਵੇਖੋ ਧਾਮੀ ਸਾਹਿਬ ਕਹਿ ਰਹੇ ਸੀਗੇ ਸੀਬੀਆਈ ਤੋਂ ਜਾਂਚ ਹੋਵੇ ਇਹਦੀ। ਮੈਂ ਕਿਹਾ ਤੁਹਾਡੀਆਂ ਸਰਾਵਾਂ ਦੀ ਜਾਂਚ ਵੀ ਹੁਣ ਸੀਬੀਆਈ ਕਰੇ ਕਿ ਕੌਣ ਠਹਿਰਿਆ ਕੌਣ ਨਹੀਂ? ਵੇਖੋ ਕਿਸ ਤਰ੍ਹਾਂ ਦੀਆਂ ਗੱਲਾਂ ਇਹ ਕਰਦੇ ਆ। ਤੋ ਮਤਲਬ ਅਕਾਲੀਆਂ ਦਾ ਹਾਲ ਜੇ ਆਪਾਂ ਵੇਖੀਏ ਤਾਂ ਕੁੱਲ ਮਿਲਾ ਕੇ ਮੰਦਾ ਹੀ ਆ, ਮੰਦਾ ਹੀ ਆ,
1: ਕਿਉਂਕਿ
0: ਗੱਠਜੋੜ ਮੰਦਾ ਚੱਲਣ ਲੱਗ ਰਿਹਾ। ਤਾਂ ਗੱਲ ਇਹ ਆ ਕਿ ਗੱਠਜੋੜ ਦੀਆਂ ਖਬਰਾਂ ਜ਼ਰੂਰ ਸੁਣਦੇ ਆ ਕਿ ਗੁਰਪੁਰਬ ਦੇ ਲਾਗੇ ਛਾਗੇ ਮਤਲਬ ਕਿ ਗੱਠਜੋੜ ਦਾ ਫਾਰਮੂਲਾ ਇਹਨਾਂ ਨੇ ਤਿਆਰ ਕਰ ਲਿਆ ਵਾ, ਗੱਠਜੋੜ ਹੋ ਸਕਦਾ ਹੈ। ਤਾਂ ਪਰ ਇਸ ਦਰਮਿਆਨ ਜਦੋਂ ਆਪਾਂ ਆਹ ਚੀਜ਼ਾਂ ਦੇਖਦੇ ਹਾਂ, ਇਹਨਾਂ ਦੇ ਐਪੀਸੋਡ ਦੇਖਦੇ ਹਾਂ ਇਸ ਤਰ੍ਹਾਂ ਦੇ, ਇੱਕ ਤੇ ਪ੍ਰਧਾਨ ਕੋਈ ਨਾ ਕੋਈ ਉਹ ਪੰਗਾ ਪਾ ਲੈਂਦਾ, ਕੋਈ ਨਾ ਕੋਈ ਉਹਦੇ ਮੂੰਹ ਗੱਲ ਤਰ੍ਹਾਂ ਦੀ ਨਿਕਲ ਜਾਂਦੀ ਹੈ, ਉਹ ਮੀਮ ਬਣ ਜਾਂਦਾ ਹੈ, ਉਹ ਹਾਸੇ ਦਾ ਪਾਤਰ ਬਣ ਜਾਂਦਾ ਹੈ। ਤੇ ਦੂਜੇ ਪਾਸੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਦੇ ਚਾਵਲਾ ਕਦੇ ਬਲਟੋ ਆ ਕਦੇ ਕੁਛ ਕਦੇ ਕੁਛ, ਹੁਣ ਰੂਪ ਕੌਰ ਸੰਧੂ ਕਹੀ ਜਾਂਦੀ ਹੈ, ਕਹਿੰਦੀ ਮੇਰੇ ਕੋਲ ਬੜੇ ਸਬੂਤ ਆ। ਕਈਆਂ ਦੀ ਕੁੱਲ ਮਿਲਾ ਕੇ ਕਹਿ ਸਕਦੇ ਕਿ ਜੋ ਤੁਸੀਂ ਸ਼ਬਦ ਇਸਤੇਮਾਲ ਕੀਤਾ ਕਿ ਹੈ ਇਹਨਾਂ ਦਾ ਮੰਦਾ ਹੀ ਆ,
1: ਪ੍ਰਧਾਨ ਦਾ ਹਾਲ ਮਾੜਾ ਹੀ ਹੈ ਜੀ। ਖੈਰ, ਅੱਛਾ, ਆਮ ਆਦਮੀ ਪਾਰਟੀ ਦਾ ਇੱਕ MLA 4 ਸਾਲ ਬਾਅਦ ਰੋ ਕੇ ਵੀਡੀਓ ਪਾ ਰਿਹਾ ਹੈ, ਕੀ ਕਹਿੰਦਾ?
0: ਦਿਲ ਦੇਤਾ ਹੈ ਰੋ ਰੋ ਕੇ ਦੁਹਾਈ ਕੇ ਸੀਸੇ ਕੋਈ ਪਿਆਰ ਨਾ ਕਰੇ। ਤਾਂ ਬਸ ਗੱਲ ਪਤਾ ਕੀ ਆ ਜੀ, ਇਹ ਨਾ ਹੁਣ ਸਭ ਨਾਟਕ ਇਹਨਾਂ ਨੇ ਕਰਨੇ ਆ, ਸਭ ਟਕਵਾਂਜ ਕਰਨੇ ਆ। ਅਸਲ ਦੇ ਵਿੱਚ ਕੀ ਆ ਕਿ ਜਿਹੜਾ ਸ਼ੂਗਰ ਫੈਟ ਦਾ ਚੇਅਰਮੈਨ ਆ, ਤੁਸੀਂ ਵੇਖੋ ਉਹਦਾ ਦਫ਼ਤਰ ਖੁੱਲ ਗਿਆ ਮੌੜ ਦੇ ਵਿੱਚ, ਸ਼ੂਗਰ ਫੈਟ ਵਾਲੇ ਚੇਅਰਮੈਨ ਦਾ ਦਫ਼ਤਰ ਖੁੱਲ ਗਿਆ ਸੀਗਾ। ਤਾਂ ਅਸਲ ਕਹਾਣੀ ਤੇ ਉਹ ਹੀ ਆ ਨਾ ਕਿ ਜਦੋਂ ਤੁਹਾਡੇ ਉੱਤੇ ਬੰਦਾ ਲਿਆ ਕੇ ਬਿਠਾਤਾ, ਜਦੋਂ ਤੁਹਾਨੂੰ ਇਹ ਸੰਕੇਤ ਮਿਲ ਗਿਆ, ਸਪਸ਼ਟ ਹੋ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਤੁਹਾਡਾ ਸਮਾਂ ਜਿਹੜਾ ਹੈ ਉਹ ਕਸੂਤਾ ਹੈ ਤੇ ਤੁਸੀਂ ਹੋ ਸਕਦਾ ਕਿ ਟਿਕਟ ਦੇ ਦਾਅਵੇਦਾਰ ਨਾ ਰਹੋ, ਤਾਂ ਫਿਰ ਕਿ ਮੇਰਾ ਬੱਚਾ ਪੜ੍ਹਦਾ ਜੀ ਇੱਥੇ ਜੀ, ਟੀਚਰ ਨੀ ਪੂਰੇ, ਫਲਾ ਨੀ ਹੈ, ਧਮਕਾ ਨੀ ਹੈ। 4 ਸਾਲ, 4.5 ਸਾਲ ਇਹ ਬੰਦੇ ਡੁੰਨੇ ਵੱਟੇ ਬਣ ਕੇ ਬੈਠੇ।

0: ਨਜ਼ਾਰੇ ਲੈਂਦੇ ਰਹੇ, ਕਦੇ ਕੈਨੇਡਾ ਜਾ ਕੇ ਉੱਥੇ ਰੀਲਾਂ ਪਾਉਣੀਆਂ, ਭੱਜ ਗਏ, ਕਦੇ ਗੋਲਫ ਖੇਡਣੀਆਂ, ਕਦੇ ਕੁਛ ਕਦੇ ਕੁਛ, ਤੇ ਲੋਕ ਇੱਥੇ ਪਿੱਟਦੇ ਸਨ, ਓਏ ਥੋੜਾ ਹੋਸ਼ ਕਰੋ, ਓਏ ਹੋਸ਼ ਕਰੋ, ਓਏ ਥੋੜਾ ਹੋਸ਼ ਕਰੋ, ਪਰ ਨਹੀਂ, ਇਹਨਾਂ ਨੇ ਗੱਲੀ ਨਹੀਂ ਗੌਲੀ ਤੇ ਹੁਣ ਹੁਣ ਪਾ ਲਈ ਆ ਰੌਲੀ। ਤੇ ਇਹ ਵੇਖੋ ਕਿ ਲਾਈਵ ਹੋਇਆ ਸਵੇਰੇ ਮੈਸਰ ਖਾਨਾ, ਇਹ ਗੱਲਾਂ ਕਹੀਆਂ ਆਪਦੀ ਪਾਰਟੀ ਬਾਰੇ, ਤੇ ਸ਼ਾਮ ਤੱਕ ਉਹਨਾਂ ਨੇ ਇਹ ਕਹਿ ਲਓ ਕਿ ਦੁੱਧ ਚੋਂ ਮੱਖੀ ਵਾਂਗੂ ਕੱਢ ਕੇ ਤੇ ਬਾਹਰ ਮਾਰਿਆ। ਤਾਂ ਇਹ ਸੰਦੇਸ਼ ਹੈ ਸਪਸ਼ਟ। ਹੁਣ ਤੁਸੀਂ ਦੇਖੋ ਅੱਗੇ ਵੀ ਕਿੰਨੇ ਆ, ਕੋਟ ਫਤਾ ਇਹਨਾਂ ਨੇ ਹਟਾ ਕੇ ਤੇ ਉੱਥੇ ਲਾਤਾ ਇੰਚਾਰਜ, ਉਹ ਜਿਹੜਾ ਹੈਗਾ ਸੀ ਰਮਨ ਅਰੋੜਾ ਉਹਦੀ ਜਗ੍ਹਾ ਤੇ ਨਵਾਂ ਇੰਚਾਰਜ ਲਾਤਾ, ਜੱਸਾ ਪੱਟੀ ਇੰਚਾਰਜ ਲਾਤਾ ਲਾਲਜੀਤ ਭੁੱਲਰ ਦੀ ਜਗ੍ਹਾ ਤੇ। ਇਹ ਸਭ ਤੁਸੀਂ ਦੇਖੋ ਕਿ ਨਿਸ਼ਾਨੀ ਹੈ ਕਿ ਛਾਂਟੇ ਜਾਣਗੇ, ਬਹੁਤ ਬੰਦੇ ਛਾਂਟੇ ਜਾਣਗੇ। ਇਹ ਤੇ ਇਹਨਾਂ ਦਾ ਹਾਲ ਵੇਖਿਓ। ਮੈਂ ਅੱਗੇ ਕਿਹਾ ਸੀਗਾ ਕਿ ਜਦੋਂ ਅਸੀਂ ਤੁਹਾਨੂੰ ਕਹਿੰਦੇ ਸੀ ਉਹ ਵੇਲੇ ਸਿਰ ਬੋਲੋ, ਹੈ 92 ਗੱਲ 91 ਜਾਂ 92 ਦੀ ਹੋਣੀ ਆ, ਉਹ 92 ਵੇਲੇ ਸਿਰ ਬੋਲੋ, ਕਵੇਲੇ ਬੋਲਿਆ ਤੁਹਾਡੀ ਕਿਸੇ ਨੇ ਸੁਣਨੀ। ਤੇ ਹੁਣ ਹੁਣ ਤੁਸੀਂ ਰੋਈ ਵੀ ਜਾਓ ਰਲਾਈ ਵੀ ਜਾਓ, ਲੋਕਾਂ ਨੇ ਤੁਹਾਨੂੰ ਪਿੰਡ ਦੇ ਚੌਂਕੀਦਾਰ ਤੱਕ ਨਹੀਂ ਜੇ ਬਣਾਉਣਾ, ਜੋ ਮਰਜ਼ੀ ਕਰ ਲਓ, ਤੁਹਾਨੂੰ ਉਰਦੂ ਲਾਹਨਤ ਪੈਣੀ ਆ, ਤ੍ਰਿਗ ਲਾਹਨਤ ਪੈਣੀ ਆ, ਤੁਹਾਨੂੰ ਲੋਕਾਂ ਨੇ ਸਾਰੀ ਜ਼ਿੰਦਗੀ ਲਈ ਜਲੀਲ ਕਰਨਾ, ਸਾਰੀ ਜ਼ਿੰਦਗੀ ਲਈ। ਪੈਸਾ ਧੇਲਾ ਤੇ ਚਲੋ ਆਉਂਦਾ ਜਾਂਦਾ ਰਹਿੰਦਾ, ਹੋ ਸਕਦਾ ਕਿ ਇਹ ਬਣਾ ਲੈਣ, ਪਰ ਜੋ ਤ੍ਰਿਗ ਲਾਹਨ ਤੇ ਇਹਨਾਂ ਤੇ ਸਾਰੀ ਜ਼ਿੰਦਗੀ ਪੈਣੀ ਆ, ਤੁਸੀਂ ਦੇਖਿਓ ਕਿ ਆਉਣ ਵਾਲੇ ਸਮੇਂ ਚ ਕਿਵੇਂ ਪਿੱਟਦੇ।
1: ਬਿਲਕੁਲ ਜੀ, ਡਰਾਮਾ ਤਾਂ ਲੱਗਦਾ ਹੀ ਹੈ, ਪਹਿਲਾਂ ਜਦੋਂ ਲਾਈਵ ਜਾ ਹੋਣ ਦੀ ਕੋਸ਼ਿਸ਼ ਕਰਦਾ ਤੇ ਇਮੋਸ਼ਨਲ ਜਾ ਹੁੰਦਾ, ਫਿਰ ਆਪਣੇ ਆਪ ਨੂੰ ਕਹੀ ਜਾਂਦਾ ਨਹੀਂ ਨਹੀਂ ਰੋਣਾ ਨਹੀਂ ਹੈਗਾ, ਮੈਂ ਰੋਣਾ ਨਹੀਂ ਹੈਗਾ। ਮੈਂ ਕਿਹਾ ਯਾਰ ਦੱਸ ਕੀ ਕੀ ਸ਼ੋਸ਼ੇ ਕਰ ਰਹੇ ਹੈ, ਵੀ ਜੇ ਬੋਲਣਾ ਸੀ ਪਤੰਦਰਾ 4 ਸਾਲ ਦਾ ਪਹਿਲਾਂ ਬੋਲਦਾ, ਰਾਈਟ। ਹੁਣ ਖਹਿਰੇ ਵਰਗੇ ਹੈ ਜਾਂ ਕੈਪਟਨ ਪ੍ਰਗਟ ਸਿੰਘ ਵਰਗੇ ਹੈ ਜਾਂ ਨਵਜੋਤ ਸਿੱਧੂ ਵਰਗੇ, ਆਪਦੀ ਸਰਕਾਰ ਦੇ ਵੱਲੋਂ ਆਪਦੇ ਹੁੰਦਿਆਂ ਬੋਲਦੇ ਰਹੇ ਹੈ, ਉਹ ਹੁੰਦੀ ਹੈ ਤੁਹਾਡੇ ਅੰਦਰ ਜਾਗਦੀ ਜ਼ਮੀਰ ਗਟਸ ਹੁੰਦੇ ਆ, ਤੇ ਜਦੋਂ ਹੁਣ ਪਤਾ ਕਿ ਟਾਈਮ ਨੇੜੇ ਆ ਗਿਆ ਦੀਵਾ ਬੁਝਣ ਲੱਗਿਆ, ਫੇਰ ਤੂੰ ਹੁਣ ਤੜਫੀ ਜਾਣਾ।
0: ਉਹਨਾਂ ਲੋਕਾਂ ਦੀ ਵਕਤ ਪੈਂਦੀ ਹੈ ਨਾ ਜਿਹੜੇ ਵੇਲੇ ਸਿਰ ਬੋਲਦੇ ਆ, ਉਹਨਾਂ ਦੀ ਵਕਤ ਪੈਂਦੀ ਆ। ਤੁਸੀਂ ਆਪਦੀ ਵਕਤ ਗਵਾ ਲਈ ਆ, ਵਕਤ ਗਵਾ ਲਈ ਆ, ਹੁਣ ਤੁਹਾਡੇ ਬੋਲੇ ਤੇ ਵੀ ਲੋਕਾਂ ਨੇ ਯਕੀਨ ਨਹੀਂ ਕਰਨਾ, ਕਿੰਨਾ ਲੋਕ ਪਿੱਟਦੇ ਰਹੇ ਤੁਹਾਨੂੰ, ਇਹ ਬੋਲੋ, ਔਰ ਬੋਲਣਾ ਬਣਦਾ ਸੀ। ਦੇਖੋ ਮੈਂ ਨੀ ਕਹਿੰਦਾ ਕਿ ਆਪਦੀ ਪਾਰਟੀ ਦੇ ਬਿਲਕੁਲ ਤੁਸੀਂ ਉਲਟ ਚਲੇ ਜਾਓ, ਆਪਦੀ ਪਾਰਟੀ ਆਪਦੀ, ਪਰ ਪਾਰਟੀ ਫੋਰਮ ਦੇ ਵਿੱਚ ਤੇ ਬੋਲ ਸਕਦੇ ਹੋ ਨਾ। ਪਾਰਟੀ ਫੋਰਮ ਜਦੋਂ ਤੁਹਾਨੂੰ, ਪਾਰਟੀ ਫੋਰਮ ਕੀ ਆ ਕਿ ਜਦੋਂ ਤੁਹਾਡੀ ਇੰਟਰਨਲ ਮੀਟਿੰਗਾਂ ਵਗੈਰਾ ਹੁੰਦੀਆਂ, ਤੁਸੀਂ ਉਦੋਂ ਤੇ ਪਿੱਟ ਸਕਦੇ ਹੋ ਕੋਈ ਲਾਮਬੰਦੀ ਕਰਕੇ ਕਿ ਬਾਈ ਗੱਲ ਇਹ ਆ ਕਿ ਅਸੀਂ ਆਪਦੇ ਪੰਜਾਬ ਨੂੰ ਆਪਦੇ ਅੱਖੀ ਤੇ ਆਪਦੇ ਹੱਥੀ ਇਸ ਤਰ੍ਹਾਂ ਨਹੀਂ ਜਿਉਂਦਾ ਵੇਖ ਸਕਦੇ।
1: ਕੁੰਵਰ ਵਿਜੇ ਪ੍ਰਤਾਪ ਬੋਲਦੇ ਰਹੇ,
0: ਆ ਕੁੰਵਰ ਵਿਜੇ ਪ੍ਰਤਾਪ ਨਾਮ ਮੇਰੇ ਤੋਂ ਛੁੱਟ ਗਿਆ ਸੀ, ਕੁੰਵਰ ਵਿਜੇ ਪ੍ਰਤਾਪ ਨੂੰ ਵੀ ਤੇ ਇਹਨਾਂ ਨੇ ਸਸਪੈਂਡ ਕਰਤਾ ਸੀਗਾ ਨਾ ਪਾਰਟੀ ਚੋਂ।
1: ਅੱਛਾ, ਗਿਆਨੇਸ਼ ਕੁਮਾਰ ਦੀ ਜਾਂਚ ਖੋਲੀ ਹੈ ਜੀ।
0: ਅੱਛਾ ਦੇਖੋ, ਗਿਆਨੇਸ਼ ਐਕਚੁਅਲ ਦੇ ਵਿੱਚ ਕੀ ਆ ਕਿ ਗਿਆਨੇਸ਼ ਤੇ ਇਸ ਦੇਸ਼ ਦੇ ਵਿੱਚ ਕਹਿ ਲਓ ਕਿ ਨੇਸ਼ ਹੀ ਬਣ ਗਿਆ। ਬਹੁਤ ਵੱਡੀ ਲੜਾਈ ਇਹਦੇ ਖਿਲਾਫ ਲੜ ਰਹੇ ਨੇ ਕਾਕਰੋਚ ਜਨਤਾ ਪਾਰਟੀ ਵਾਲੇ, ਕਾਂਗਰਸ ਵਾਲੇ, ਬਹੁਤ ਯਾਨੀ ਤੁਹਾਨੂੰ ਪਤਾ ਹੀ ਆ ਕਿ ਬੜੇ ਵੱਡੇ ਪੱਧਰ ਤੇ ਲੜਾਈ ਇਹ ਚੱਲ ਰਹੀ ਆ। ਹੁਣ ਅਸਲ ਦੇ ਵਿੱਚ ਗੱਲ ਇਹ ਆ ਕਿ ਜੇ ਆਪਾਂ ਦੂਜੇ ਪਾਸੇ ਦੇਖੀਏ, ਮਾਮਲਾ ਇਹ ਆ ਕਿ ਕੇਰਲ ਕੈਡਰ ਤੋਂ ਆਉਂਦੇ ਆ, ਕੇਰਲ ਕੈਡਰ ਦੇ ਵਿੱਚ ਨਾ ਉਹ ਜਦੋਂ ਇਹ ਅਫਸਰ ਸੀਗੇ ਤਾਂ ਉਸ ਵੇਲੇ ਕੁਝ ਇਹਨਾਂ ਨੇ ਮਤਲਬ ਕੋਈ ਪ੍ਰੋਜੈਕਟ ਨੂੰ ਅੰਜਾਮ ਦਿੱਤਾ ਸੀ, ਉਸ ਪ੍ਰੋਜੈਕਟ ਦੀ ਜਾਂਚ ਖੋਲੀ ਗਈ ਆ। ਯਾਨੀ ਬਤੌਰ ਚੋਣ ਕਮਿਸ਼ਨਰ ਤਾਂ ਇਹਨਾਂ ਤੇ ਕਾਰਵਾਈ ਹੋ ਹੀ ਨਹੀਂ ਸਕਦੀ ਕਿਉਂਕਿ ਇਹਨਾਂ ਨੂੰ ਵਿਸ਼ੇਸ਼ ਪ੍ਰਕਾਰ ਦੀ ਇਮਿਊਨਿਟੀ ਹੈ। ਤੋਂ ਇਸ ਕਰਕੇ ਜਿਹੜੀ ਕੇਰਲ ਸਰਕਾਰ ਹੈ, ਉਹਨਾਂ ਨੇ ਜਦੋਂ ਇਹ ਤਤਕਾਲੀ ਉਸ ਵੇਲੇ IAS ਹੁੰਦੇ ਸੀ, ਇਹਨਾਂ ਦੀ ਦੇਖ ਰੇਖ ਦੇ ਵਿੱਚ ਜਿਹੜਾ ਕੋਈ ਕਹਿ ਲਓ ਕਿ ਪ੍ਰੋਜੈਕਟ ਸੀ ਉਹਦੀ ਜਾਂਚ ਖੋਲੀ ਹੈ। ਪਰ ਇਹ ਗਿਆਨੇਸ਼ ਬੰਦਾ ਹੈ ਨਾ ਜਿਹੜਾ, ਇਸ ਬੰਦੇ ਨੇ ਲੋਕਤੰਤਰ ਦੀ ਤੇ ਇੱਜ਼ਤ ਹੀ ਲੁੱਟ ਲਈ ਹੈ
1: ਜੀ। ਮਿੰਟੀ ਵੀਰ ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ, ਅਗਲੇ ਐਤਵਾਰ ਫਿਰ ਮਿਲਦੇ ਹਾਂ ਜੀ, ਆਪਣਾ ਖਿਆਲ ਰੱਖੋ, ਰੱਬ ਰਾਖਾ,
0: ਧੰਨਵਾਦ ਜੀ।
1: ਇਸ ਸਨ ਜੀ ਮਿੰਟੂ ਗੁਰੂਸਰੀਆ, ਸਾਡੇ ਨਾਲ ਸ਼ਾਮਿਲ ਹੁੰਦੇ ਨੇ ਮਲੋਟ ਤੋਂ ਹਰ ਐਤਵਾਰ, ਤੇ ਸਪੋਂਸਰ ਸਾਡੇ ਸਿਟੀ ਕਾਰਪਟ ਵਾਲੇ, ਫਲੋਰਿੰਗ ਦਾ ਕੰਮ ਕਰਦੇ ਨੇ, ਪੁਰਾਣੇ ਜਾਂ ਨਵੇਂ ਘਰਾਂ ਚ ਹਾਰਡਵੁੱਡ ਕਾਰਪਟ ਸਰਾਮਿਕ ਟਾਇਲ ਲੈਮੀਨੇਟ ਫਲੋਰਿੰਗ ਦਾ ਕੰਮ ਕਰਵਾਉਣਾ ਹੈ ਤਾਂ ਕਾਫੀ ਵੱਡਾ ਵੇਅਰ ਹਾਊਸ ਹੈ, ਉਹਨਾਂ ਕੋਲ ਸਮਾਨ ਹੁੰਦਾ, ਨਾ ਹੋਵੇ ਤਾਂ ਆਰਡਰ ਕਰ ਦਿੰਦੇ ਆ। 403-291-1114 ਨੰਬਰ ਹੈ, 403-291-1114। ਸਿੱਧੂ ਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ ਹੈ, ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ, RRSP RSP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ, ਤੇ ਇਕਬਾਲ ਸਿੱਧੂ ਜੀ ਦਾ ਨੰਬਰ 403-568-2667 ਹੈ।

0: 9 3 5 6 8 2 6 6 7. ਫਿਕਸ ਆਟੋ ਕਲੀਜਨ ਦੇ ਮਾਈਕ ਰਣਦੇਵ ਤੇ ਰਕਬੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ, ਰੀਪੇਂਟ ਰਿਪੇਅਰ ਕਰਾਉਣੀ ਹੈ. ਸਾਰੇ ਇੰਸ਼ੋਰੈਂਸ ਕੰਪਨੀ ਨੇ ਆਪੇ ਡੀਲ ਕਰਦੇ ਆ, ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ. ਤੇ ਨੰਬਰ ਉਹਨਾਂ ਦਾ 403-273-8899 ਹੈ, 4032-73-8889. ਨੌਰਥ ਈਸਟ ਆਟੋਮੋਟਿਵ ਸਰਵਿਸ, ਕਾਰ ਵੈਨ ਜਾਂ ਟਰੱਕ ਦੀ ਰਿਪੇਅਰ, ਆਇਲ ਚੇਂਜ, ਬ੍ਰੇਕ ਸ਼ਾਪ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰੋਵਿੰਸ ਲਈ ਇੰਸਪੈਕਸ਼ਨ ਕਰਵਾਉਣੀ ਹੈ. 403-250-7338 ਹਰਦੀਪ ਦਿਓਲ ਦਾ ਨੰਬਰ ਹੈ, 4032-507-038, 4217 ਐਵਨਿਊ ਸਾਊਥ ਈਸਟ ਫੋਰੈਸਟ ਲਾਨ ਐਡਰੈਸ ਹੈ. ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ, ਕਾਰ ਦੀ, ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਵਾਉਣੀ ਹੈ ਤਾਂ 403-355-6358 ਉਹਨਾਂ ਦਾ ਨੰਬਰ ਹੈ, 4032-355-6358. ਇਹ ਸਨ ਸਾਡੇ ਸਪੋਂਸਰਸ ਤੇ ਇਹ ਸੀ ਅੱਜ ਦਾ ਪ੍ਰੋਗਰਾਮ. ਉਮੀਦ ਹੈ ਤੁਸੀਂ ਪਸੰਦ ਕੀਤਾ ਹੋਊਗਾ. ਅਗਲੇ ਐਤਵਾਰ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਦੇ ਨਾਲ ਤੇ ਨਵੀਆਂ ਗੱਲਬਾਤ ਦੇ ਨਾਲ. ਤਦ ਤੱਕ ਆਪਣਾ ਖਿਆਲ ਰੱਖੋ, ਰੱਬ ਰਾਖਾ.
1: The time is 7 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਲੋੜ ਪੈਂਦੀ ਹੈ ਅਲਬਰਟਾ ਵਾਸੀ ਇਕਜੁੱਟ ਹੋ ਜਾਂਦੇ ਨੇ ਅਤੇ ਆਉਣ ਵਾਲਾ ਰੈਫਰੈਂਡਮ ਬਹੁਤ ਮਹੱਤਵ ਰੱਖਦਾ ਹੈ ਇਹ ਅਲਬਰਟਾ ਵਾਸੀਆਂ ਨੂੰ ਆਪਣੇ ਸੂਬੇ ਉੱਤੇ ਵਧੇਰੇ ਅਧਿਕਾਰ ਦੇ ਸਕਦਾ ਹੈ ਸਾਡੇ ਜੱਜਾਂ ਦੀ ਨਿਯੁਕਤੀ ਆਟਵਾ ਦੀ ਬਜਾਏ ਅਲਬਰਟਾ ਵੱਲੋਂ ਕੀਤੀ ਜਾਵੇ ਅਤੇ ਸਾਡੀ ਊਰਜਾ ਇਮੀਗ੍ਰੇਸ਼ਨ ਅਤੇ ਸਮਾਜਿਕ ਸੇਵਾਵਾਂ ਉੱਤੇ ਸਾਨੂੰ ਵਧੇਰੇ ਅਧਿਕਾਰ ਮਿਲਣ 19 ਅਕਤੂਬਰ ਨੂੰ ਇਕਜੁੱਟ ਕੈਨੇਡਾ ਦੇ ਅੰਦਰ ਇੱਕ ਮਜ਼ਬੂਤ ਅਤੇ ਖੁਦ ਮੁਖਤਿਆਰ ਅਲਬਰਟਾ ਲਈ ਆਵਾਜ਼ ਬੁਲੰਦ ਕਰੋ ਵਿਜ਼ਿਟ ਕਰੋ ਅਲਬਰਟਾ ਰੈਫਰੈਂਡਮ 2026.ca ਇਸ ਇਸ਼ਤਿਹਾਰ ਦਾ ਭੁਗਤਾਨ ਅਲਬਰਟਾ ਸਰਕਾਰ ਵੱਲੋਂ ਕੀਤਾ ਗਿਆ ਹੈ ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ ਵਿਜ਼ਿਟ ਕਰੋ genesisland.com
2: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ .ca ਫੋਨ 403-585-0910 ਰੇਡੀਓ ਸੁਰਸੰਗਮ
3: ਵਰਕ ਫਸਟ ਅਲਬਰਟਾ ਤੁਹਾਡੀ ਸਟੋਰੀ ਬਦਲਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਇਹ ਨੌਕਰੀ ਲੱਭਣ ਵਾਲਿਆਂ ਨੂੰ ਸਿਖਲਾਈ ਤੇ ਸਰੋਤਾਂ ਨਾਲ ਜੋੜਦਾ ਹੈ ਤਾਂ ਜੋ ਉਹ ਅਰਥ ਭਰਪੂਰ ਰੁਜ਼ਗਾਰ ਲੱਭ ਸਕਣ ਅਤੇ ਰੁਜ਼ਗਾਰਦਾਤਾਵਾਂ ਨੂੰ ਯੋਗ ਉਮੀਦਵਾਰ ਲੱਭਣ ਚ ਵੀ ਮਦਦ ਕਰ ਸਕਦਾ ਹੈ ਇਹ ਸਥਾਈ ਕੈਰੀਅਰ ਲਈ ਹੋਰ ਅਲਬਰਟਾ ਵਾਸੀਆਂ ਨੂੰ ਤਿਆਰ ਕਰਦਾ ਹੈ ਅਤੇ ਇੰਪਲੋਇਜ਼ ਉਹਨਾਂ ਹੁਨਰਮੰਦ ਕਾਮਿਆਂ ਨੂੰ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਵਰਕ ਫਸਟ ਅਲਬਰਟਾ .ca ਤੇ ਜਾਣੋ ਕਿ ਤੁਸੀਂ ਆਪਣੀ ਕਹਾਣੀ ਕਿਵੇਂ ਬਦਲ ਸਕਦੇ ਹੋ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
4: Calgary's oldest, biggest and only South Asian radio station, Sabarang Radio 94.7 FM.
5: Monday, Tuesday, Thursday, Friday 7 to 8 p.m. Sundays 1 to 5 p.m.
4: Visit sabarang.ca.
6: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼

0: ਮੀਨਸ ਕੰਟਰੀ ਹਿਲਸ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
1: ਘਰ ਖਰੀਦਣ ਤੋਂ ਪਹਿਲਾਂ ਇਤਮਿਨਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
3: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
4: ਦੂਜੀ ਲੋਕੇਸ਼ਨ 117-7771 Avenue,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
4: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
4: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
4: 403-835-2222।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702 V23।
1: लाइसेंस नंबर 10394।
2: ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
3: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
2: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
3: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
2: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
3: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ, ਨਾਰਥ ਈਸਟ।
2: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 4037302026 403-730-2026। ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ ਅਕਤੂਬਰ ਮਹੀਨੇ ਦੀ 5 ਤਰੀਕ ਸਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਅਮ੍ਰਿਤ ਪ੍ਰਾਣ ਜੀ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਸਵਲੀਨ ਕੌਰ ਜਸੜ ਪੇਸ਼ ਕਰਨਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਵੀ ਲੈ ਕੇ ਸਵਲੀਨ ਕੌਰ ਜਸੜ ਹਾਜ਼ਰ ਹੋਣਗੇ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖਬਰਾਂ 'ਤੇ ਚਰਚਾ ਕਰਾਂਗੇ, ਮੌਸਮ 'ਤੇ ਵੀ ਝਾਤ ਪਾਵਾਂਗੇ, ਮਾਰਕੀਟ ਦੀ ਵੀ ਗੱਲ ਕਰਾਂਗੇ। ਇਹ ਸਾਰਾ ਕੁਛ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ, ਇਸ ਵੇਲੇ 23 ਡਿਗਰੀ ਸੈਲਸੀਅਸ ਕੈਲਗਰੀ ਦੇ ਵਿੱਚ ਅਕਤੂਬਰ ਮਹੀਨੇ ਦੀ 5 ਤਰੀਕ 'ਤੇ 23 ਡਿਗਰੀ ਸੈਲਸੀਅਸ ਤਾਪਮਾਨ ਬਦਲਵਾਈ ਵੀ ਹੈ। ਇਹ ਕਾਫੀ ਖੁਸ਼ਗਵਾਰ ਮੌਸਮ ਕਿਹਾ ਜਾ ਸਕਦਾ। ਰਾਤ ਨੂੰ 5, ਕੱਲ੍ਹ ਨੂੰ 19, ਉਸ ਤੋਂ ਅਗਲੇ ਦਿਨ 15 ਅਤੇ ਫਿਰ 5, ਫਿਰ ਉਸ ਤੋਂ ਅਗਲੇ ਦਿਨ 17 ਅਤੇ 8, ਇਹ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ ਸਨਿਚਰਵਾਰ ਤੱਕ, ਬਲਕਿ ਸ਼ੁੱਕਰਵਾਰ ਤੱਕ। ਅਤੇ ਸਨਿਚਰਵਾਰ ਨੂੰ ਇਸ ਸੀਜ਼ਨ ਦੀ ਪਹਿਲੀ ਹਲਕੀ ਸਨੋ ਪੈ ਸਕਦੀ ਹੈ ਅਤੇ -1 ਡਿਗਰੀ ਤੱਕ ਟੈਂਪਰੇਚਰ, ਫਿਰ ਉਸ ਤੋਂ ਬਾਅਦ ਫਿਰ ਪਲੱਸ ਵਿੱਚ ਪਾਵਾਂ ਜਾਵੇਗਾ ਉਸ ਤੋਂ ਅਗਲੇ ਹਫ਼ਤੇ ਵਿੱਚ। ਪਰ ਵੀਕਐਂਡ 'ਤੇ ਹਲਕੀ ਫੁਲਕੀ ਸਨੋ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਜੀ। ਜਿਹੜੀਆਂ ਖ਼ਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਉਹਦੇ ਬਾਰੇ ਜ਼ਰਾ ਕਿ ਅਲਬਰਟਾ ਦੇ ਵਿੱਚ ਰੈਫਰੈਂਡਮ ਨੂੰ ਲੈ ਕੇ 3-4 ਖ਼ਬਰਾਂ ਹੈਗੀਆਂ ਨੇ ਜਿਹਦੇ ਵਿੱਚ ਇੱਕ ਸਰਵੇਖਣ ਇਹ ਦੱਸਦਾ ਕਿ ਰੈਫਰੈਂਡਮ ਦੇ ਨਾਲ ਅਲਬਰਟਾ ਦੇ ਵਿੱਚ ਵਿਰੋਧੀ ਪਾਰਟੀ NDP ਮਜ਼ਬੂਤ ਹੋ ਰਹੀ ਹੈ ਅਤੇ UCP ਕਮਜ਼ੋਰ ਹੋ ਰਹੀ ਹੈ। ਇੱਕ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਨੇ ਇਹ ਕਿਹਾ ਕਿ ਜਿਹੜੇ ਸਬੂਤ ਮਿਲ ਰਹੇ ਨੇ ਕਿ ਰਿਪਬਲਿਕਨ ਜਿਹੜੇ ਨੇ ਅਲਬਰਟਾ ਦੇ ਵਿੱਚ ਵੱਖਵਾਦੀਆਂ ਨਾਲ ਰਲ ਕੇ ਕੰਮ ਕਰ ਰਹੇ ਨੇ, ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਅਲਬਰਟਾ ਦੇ ਵਿੱਚ ਫਸਟ ਨੇਸ਼ਨ ਭਾਈਚਾਰਾ, ਇੰਡੀਜਨਸ ਭਾਈਚਾਰੇ ਦਾ ਕਹਿਣਾ ਕਿ ਨਿਕਲੋ ਅਤੇ ਵੋਟ ਪਾਓ ਅਤੇ ਚੁੱਪ ਰਹਿਣ ਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਸੀਂ ਸਹਿਮਤ ਹੋ ਜੋ ਇਸ ਵਿੱਚ ਪੁੱਛਿਆ ਜਾ ਰਿਹਾ। ਸੋ ਰੈਫਰੈਂਡਮ ਨਾਲ ਸੰਬੰਧਿਤ ਖ਼ਬਰਾਂ ਜਿਹੜੀਆਂ ਨੇ ਅਸੀਂ ਉਹ ਸਾਂਝੇ ਕਰਾਂਗੇ। ਇਹ ਸਾਰੀਆਂ ਅਲਬਰਟਾ ਦੇ ਨਾਲ ਜੁੜੀਆਂ ਹੋਈਆਂ ਨੇ।

ਇਸ ਤੋਂ ਪਹਿਲਾਂ ਜੋ ਤੁਹਾਡੇ ਮੋਬਾਈਲ ਫੋਨ ਨੇ ਸੈੱਲ ਫੋਨ ਨੇ ਅੱਜ ਸਵੇਰੇ ਉਹਨਾਂ 'ਤੇ ਇੱਕ ਅਲਰਟ ਆਇਆ ਹੋਵੇਗਾ ਪੂਰੇ ਅਲਬਰਟਾ ਦੇ ਵਿੱਚ ਉਹ ਅਲਰਟ ਵੀ ਆਇਆ ਲੇਕਿਨ ਉਸ ਤੋਂ ਬਾਅਦ ਜਾਣਕਾਰੀ ਆ ਗਈ ਹੈ ਕਿ ਜਿਸ ਵਿਅਕਤੀ ਦੀ ਤਲਾਸ਼ ਸੀ ਉਹ ਵੀ ਫੜ ਲਿਆ ਗਿਆ ਅਤੇ ਜੋ ਬੱਚਾ ਸੀ ਉਹ 7 ਸਾਲਾਂ ਦੀ ਲੜਕੀ ਸੁਰੱਖਿਅਤ ਪਾਈ ਗਈ ਹੈ ਓਨਟੇਰੀਓ ਵਿੱਚ ਏਅਰ ਐਂਬੂਲੈਂਸ ਕੰਪਨੀ ਦਾ ਇੱਕ ਹਵਾਈ ਕੈਰੀਅਰ ਜਿਹੜਾ ਹੈ ਉਹ ਗੁਆਚ ਗਿਆ ਸੀ ਰਡਾਰ ਤੋਂ ਲੋਸਟ ਜਿਹੜਾ ਪਾਇਆ ਗਿਆ ਹੁਣ ਉਹਦੇ ਬਾਰੇ ਖਬਰ ਹੈ ਕਿ ਉਹ ਕ੍ਰੈਸ਼ ਕਰ ਗਿਆ ਅਤੇ ਉਸ ਵਿੱਚ 6 ਜੋ ਸਵਾਰ ਸਨ ਉਹ ਉਹਨਾਂ ਬਾਰੇ ਖਦਸ਼ਾ ਹੈ ਕਿ ਉਹ ਮਾਰੇ ਗਏ ਨੇ 2 ਕੈਨੇਡੀਅਨ ਸੋਲਜਰ ਟੋਰੋਂਟੋ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਡਿਪਾਰਟਮੈਂਟ ਆਫ ਨੈਸ਼ਨਲ ਜਸਟਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂ ਫੜਿਆ ਗਿਆ ਅਗਵਾ ਅਤੇ ਚੋਰੀ ਦੇ ਦੋਸ਼ ਲੱਗੇ ਨੇ ਇਹ ਦੱਸਾਂਗੇ ਅੱਗੇ ਜਾ ਕੇ ਟੋਰੋਂਟੋ ਏਅਰਪੋਰਟ 'ਤੇ ਸੋਨੇ ਅਤੇ ਕੈਸ਼ ਦਾ ਜ਼ਖੀਰਾ ਜੋ ਖਿਸਕਾ ਲਿਆ ਗਿਆ ਸੀ ਉਸ ਵਿੱਚੋਂ ਇੱਕ ਵਿਅਕਤੀ 'ਤੇ ਕੇਸ ਜਿਹੜਾ ਹੈ ਉਹ ਤਿਆਰ ਹੈ ਅਤੇ ਉਸ 'ਤੇ ਸੁਣਵਾਈ ਸ਼ੁਰੂ ਹੋ ਰਹੀ ਹੈ ਫਲਾਈ ਦੁਬਈ ਦਾ ਕੋ ਪਾਇਲਟ ਜਿਸ ਨੇ ਪਾਇਲਟ 'ਤੇ ਹਮਲਾ ਕਰ ਦਿੱਤਾ ਸੀ ਕਹਿੰਦੇ ਨੇ ਕਿ ਪਹਿਲਾਂ ਵੀ ਉਸ 'ਤੇ ਐਕਸਟ੍ਰੀਮਿਜ਼ਮ ਦੇ ਅੱਤਵਾਦ ਦੇ ਦੋਸ਼ ਸੀਗੇ ਹੋਰ ਖਬਰਾਂ ਹੈਗੀਆਂ ਨੇ ਜਿਹਦੇ ਵਿੱਚ ਸਰੀ ਵਾਸੀ ਪੰਜਾਬੀ ਮੂਲ ਦੇ ਅੰਮ੍ਰਿਤਪਾਲ ਸਿੰਘ ਨੇ 32 ਮਿਲੀਅਨ ਦੀ ਜਿਹੜੀ ਲਾਟਰੀ ਦਿੱਤੀ ਜਿੱਤੀ ਸੀ ਉਹ ਕੀ ਕਰਨਾ ਚਾਹੁੰਦਾ 32 ਮਿਲੀਅਨ ਦੇ ਨਾਲ ਇਹ ਅਸੀਂ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਗੱਲਬਾਤ ਕਰਾਂਗੇ ਕੁਛ ਹੋਰ ਖਬਰਾਂ ਜੇਕਰ ਸਮਾਂ ਹੋਇਆ ਤਾਂ ਉਹ ਵੀ ਆਪ ਜੀ ਨਾਲ ਸ਼ੇਅਰ ਕਰਾਂਗੇ ਜੀ ਪ੍ਰੋਗਰਾਮ ਵਿੱਚ ਇਸ ਪ੍ਰੋਗਰਾਮ ਦੇ ਸਪੋਂਸਰਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਅਤੇ ਮਾਨਸ ਪਹੁਜਾ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਸੋਨਿਕ ਅਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ 587-832-1208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਅਤੇ ਵੀਰਪਾਲ ਕੌਰ ਨਾਲ ਸੰਪਰਕ ਕਰੋ ਇਹਨਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜਦੀ ਹੈ ਆਪਣੀ ਬੋਲੀ ਵਿੱਚ ਆਪਣੇ ਤਰੀਕੇ ਨਾਲ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਵਾਉਣ ਲਈ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ ਓ ਐੱਸ ਐੱਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓ ਐੱਸ ਐੱਸ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ 587-617-4496 587-617-4696 ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ ਕੰਟਰੀ ਹਿਲਸ ਮਰਸੀਡੀਜ਼ ਬੈਂਸ ਦੇ ਵੱਡਾ ਸ਼ੋਅਰੂਮ ਹੈ ਇੱਥੋਂ ਤੁਸੀਂ ਵਧੀਆ ਡੀਲ ਅਗਰ ਲੈਣੀ ਹੈ ਤਾਂ ਗੌਰਵ ਸ਼ਰਮਾ ਨਾਲ 403-903-6757 'ਤੇ ਸੰਪਰਕ ਕਰੋ ਮਰਸੀਡੀਜ਼ ਬੈਂਸ ਕੰਟਰੀ ਹਿਲਸ ਭਰੋਸੇਮੰਦ ਸੇਵਾਵਾਂ ਇੰਸ਼ੋਰੈਂਸ ਦੀਆਂ ਅਗਰ ਚਾਹੀਦੀਆਂ ਨੇ ਲਾਈਫ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ ਉਹਨਾਂ ਦਾ ਫੋਨ ਨੰਬਰ ਹੈ 403-404-3500 ਹੋਰ ਜਾਣਕਾਰੀ ਲਈ ਸਿਟੀ ਸਕੇਪ ਲੈਂਡਿੰਗ ਪਲਾਜ਼ੇ ਵਿੱਚ ਉਹਨਾਂ ਦੇ ਆਫਿਸ 'ਤੇ ਵੀ ਜਾ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਫੋਨ ਨੰਬਰ 403-936-7777 ਟੇਕ ਆਊਟ ਡਿਲੀਵਰੀ ਜਾਂ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਸਬਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਤੋਂ ਇਲਾਵਾ ਫੈਮਿਲੀ ਫੋਟੋ ਬੱਚਿਆਂ ਦੀਆਂ ਫੋਟੋ ਸਭ ਕੁਛ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਇਹ ਕੰਮ ਕੀਤਾ ਜਾਂਦਾ ਹੈ ਪਿਕਸਲ ਫੋਟੋ ਸਟੂਡੀਓ ਸਬਾਨਾ ਬਾਜ਼ਾਰ ਵਿੱਚ ਨੋਟ ਕਰੋ ਉਹਨਾਂ ਦਾ ਫੋਨ ਨੰਬਰ 403-947-0060 ਪਿਕਸਲ ਫੋਟੋ ਸਟੂਡੀਓ $7 ਵਿੱਚ ਪਾਸਪੋਰਟ ਫੋਟੋ ਆਓ ਖਬਰਾਂ 'ਤੇ ਚਰਚਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮਾਰਕੀਟ 'ਤੇ ਨਜ਼ਰ ਮਾਰ

ਹਾਂ ਜੀ, ਕੱਚੇ ਤੇਲ ਦੀਆਂ ਕੀਮਤਾਂ ਤੇ ਗੱਲ ਕਰਦੇ ਹਾਂ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਥੋੜ੍ਹੀ ਜਿਹੀ ਗਿਰਾਵਟ ਹੈ। WTI ਹੈਵੀ ਕਰੂਡ ਆਇਲ ਜੋ ਹੈ ਜੀ, ਉਹ 99.90 ਡਾਲਰ ਪਰ ਬੈਰਲ 'ਤੇ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਜੋ ਹੈ ਉਹ 100 ਡਾਲਰ ਪਰ ਬੈਰਲ 'ਤੇ ਟ੍ਰੇਡ ਹੋ ਰਿਹਾ ਜੀ। ਕੈਨੇਡੀਅਨ ਡਾਲਰ ਕਮਜ਼ੋਰ ਹੈ, ਅਮਰੀਕਨ ਮਜ਼ਬੂਤ ਹੈ। ਇੱਕ ਅਮਰੀਕਨ ਦੇ ਅੱਜ ਤੁਹਾਨੂੰ $1.42 $1.42 ਕੈਨੇਡੀਅਨ ਮਿਲ ਜਾਣਗੇ, ਅਤੇ ਇੱਕ ਕੈਨੇਡੀਅਨ ਦੇ ਤੁਹਾਨੂੰ ਸਿਰਫ 70 ਸੈਂਟ ਅਮਰੀਕਨ ਮਿਲਣਗੇ, ਅਤੇ ਇੱਕ ਅਮਰੀਕਨ ਦੇ 96.28 ਪੈਸੇ ₹96.28 ਇੰਡੀਆ ਦੇ ਮਿਲਣਗੇ। ਇੱਕ ਕੈਨੇਡੀਅਨ ਦੇ ਰੁਪਏ 57 ਪੈਸੇ ₹67.57 ਤੁਹਾਨੂੰ ਕੈਨੇਡਾ ਇੱਕ ਕੈਨੇਡੀਅਨ ਡਾਲਰ ਦੇ ਰੁਪਈਏ ਮਿਲਣਗੇ। ਅਲਬਰਟਾ ਦੇ ਵਿੱਚ ਰੈਫਰੈਂਡਮ ਦਾ ਰੌਲਾ ਹੈ, ਅਤੇ ਅਗਲੇ ਜਿੰਨੇ ਦਿਨ ਰੈਫਰੈਂਡਮ ਹੁੰਦਾ ਨਹੀਂ ਹੈ ਜਾਂ ਰਿਜ਼ਲਟ ਨਹੀਂ ਆਉਂਦੇ, ਅਸੀਂ ਇਸ ਬਾਰੇ ਚਰਚਾ ਰੋਜ਼ ਕਰਦੇ ਰਵਾਂਗੇ। ਅਤੇ ਕੁਛ ਸਰਵੇਖਣ ਵੀ ਨਾਲੋ ਨਾਲ ਚੱਲ ਰਹੇ ਨੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਰੈਫਰੈਂਡਮ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰਨੀਆਂ ਨੇ, ਅਤੇ ਲੇਕਿਨ ਸਭ ਤੋਂ ਪਹਿਲਾਂ ਜੋ ਇੱਕ ਪੋਲ ਆਇਆ ਹੈ, ਇੱਕ ਸਰਵੇਖਣ ਹੈ, ਉਸੇ ਵਿੱਚ ਅਸੀਂ ਜੋ ਰਿਜ਼ਲਟ ਨੇ, ਸਰਵੇਖਣ ਹੈ ਇਹ, ਖਾਸ ਤੌਰ 'ਤੇ ਯਾਦ ਰੱਖੋ ਕਿ ਇਹ ਨਤੀਜੇ ਨਹੀਂ ਹੈਗੇ, ਸਰਵੇਖਣਾਂ ਦੇ ਨਤੀਜੇ ਨੇ, ਚੋਣਾਂ ਦੇ ਨਤੀਜੇ ਨੇ। ਸੋ ਇਸ ਵੇਲੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ UCP ਪ੍ਰੈਮੀਅਰ ਡੈਨੀਅਲ ਸਮਿਥ ਨੇ ਇੰਡੀਪੈਂਡੈਂਟ ਰੈਫਰੈਂਡਮ ਦੀ ਗੱਲਬਾਤ ਛੇੜ ਕੇ ਉਹਨਾਂ ਨੇ ਜਿਹੜਾ ਕੋਈ ਇਸ ਤਰ੍ਹਾਂ ਲੱਗਦਾ ਕਿ ਕੋਈ ਮੁਸੀਬਤ ਮੁੱਲ ਲਈ ਹੈ। ਹੁਣ ਇਸ ਵੇਲੇ ਪਾਰਟੀ ਸਪੋਰਟ ਦੀ ਅਸੀਂ ਗੱਲ ਕਰੀਏ, 2023 ਦੇ ਵਿੱਚ ਜਦੋਂ ਇਲੈਕਸ਼ਨਾਂ ਹੋਈਆਂ ਸੀ ਤਾਂ UCP ਕੋਲ 53% ਲੋਕਾਂ ਦੀ ਸਪੋਰਟ ਸੀ, NDP ਕੋਲ 44% ਸੀ। ਜੇ ਵੱਡੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਐਡਮਿੰਟਨ ਦੇ ਵਿੱਚ 39% UCP ਦੀ ਸਪੋਰਟ ਸੀ ਅਤੇ 58% NDP ਦੀ ਸੀ। ਕੈਲਗਰੀ ਦੀ ਗੱਲ ਕੀਤੀ ਜਾਵੇ ਤਾਂ ਕੈਲਗਰੀ ਦੇ ਵਿੱਚ 50% UCP ਅਤੇ 48% NDP। ਜੇ ਕੈਲਗਰੀ ਅਤੇ ਐਡਮਿੰਟਨ ਤੋਂ ਬਾਹਰ ਬਾਕੀ ਅਲਬਰਟਾ 'ਤੇ ਨਜ਼ਰ ਮਾਰੀ ਜਾਵੇ ਤਾਂ ਬਹੁਤ ਜ਼ਿਆਦਾ ਸਪੋਰਟ ਸੀ UCP ਕੋਲ NDP ਨਾਲੋਂ, ਔਰ ਇਸ ਮਾਮਲੇ ਦੇ ਵਿੱਚ UCP ਦੇ ਕੋਲ 67% ਸੀ ਅਤੇ 29% ਸਿਰਫ NDP ਕੋਲ ਸੀ, ਅਤੇ ਇਸੇ ਫਰਕ ਨੂੰ ਮਿਟਾ ਨਹੀਂ ਸਕੀ NDP ਜਾਂ ਉਸਨੂੰ ਘੱਟ ਨਹੀਂ ਕਰ ਸਕੀ, ਅਤੇ ਚੋਣਾਂ ਹਾਰ ਗਈ ਸੀ NDP ਅਤੇ UCP ਵਾਲਿਆਂ ਨੇ ਸਰਕਾਰ ਬਣਾਈ ਠੋਕ ਕੇ। ਫਿਰ ਸਮਾਂ ਜਦੋਂ ਹੁਣ ਆਇਆ ਅਤੇ ਹੁਣ ਤਾਜ਼ਾ ਜਿਹੜੇ ਹਾਲਾਤ ਸੀਗੇ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਅਸੀਂ ਗੱਲ ਕਰ ਲੈਂਦੇ ਹਾਂ ਕਿ ਅੱਜ ਤੋਂ ਕਹਿ ਲਓ ਕਿ 6 ਮਹੀਨੇ ਪਹਿਲਾਂ ਮਾਰਚ ਅਪ੍ਰੈਲ ਦੇ ਵਿੱਚ ਇੱਕ ਸਰਵੇਖਣ ਆਇਆ, ਉਸ ਵਿੱਚ ਪੂਰੇ ਅਲਬਰਟਾ ਦੇ ਵਿੱਚੋਂ ਜਿਹੜਾ ਸੀ ਉਹ 49% ਸਪੋਰਟ ਜਿਹੜੀ UCP ਦੀ ਸੀ ਅਤੇ 36% ਜਿਹੜੀ ਹੈ ਉਹ NDP ਦੀ ਸੀ। ਐਡਮਿੰਟਨ ਦੇ ਵਿੱਚ 38% UCP ਅਤੇ 45 ਜਿਹੜੀ ਹੈ ਉਹ NDP। ਐਡਮਿੰਟਨ ਵਿੱਚ NDP ਦੀ ਥੋੜ੍ਹੀ ਜਿਹੀ ਘਟੀ ਹੈ ਪਰ UCP ਦੀ ਉੱਥੇ ਰਹੀ ਹੈ, ਪਰ ਫਿਰ ਵੀ ਐਡਮਿੰਟਨ ਵਿੱਚ ਜਿਹੜੀ NDP ਸੀ ਮਜ਼ਬੂਤ ਰਹੀ। ਕੈਲਗਰੀ ਦੀ ਗੱਲ ਕਰੀਏ ਤਾਂ ਇੱਥੇ NDP ਦੀ ਸਪੋਰਟ ਵਿੱਚ ਗਿਰਾਵਟ ਆਈ, 48% UCP ਦੀ ਸੀ ਅਤੇ 37 ਜਿਹੜੀ ਸੀ ਉਹ NDP ਦੀ। ਕੈਲਗਰੀ ਅਤੇ ਐਡਮਿੰਟਨ ਤੋਂ ਬਾਹਰ ਜੇ ਗੱਲ ਕੀਤੀ ਜਾਵੇ ਤਾਂ UCP ਵਾਲਿਆਂ ਨੇ ਵੱਡਾ ਹਮਲਾ ਮਾਰ ਕੇ 62% ਤੱਕ ਆਪਣੀ ਜਿਹੜੀ ਰੀਚ ਹੈ ਵਧਾ ਲਈ ਸੀ, ਅਤੇ NDP ਵਾਲੇ 23% 'ਤੇ ਰਹਿ ਗਏ ਸੀ, ਅਤੇ ਬਾਕੀ ਜਿਹੜੇ ਹੋਰ ਸੀਗੇ ਜੀ ਕੁਛ ਅਦਰਸ ਜਿਹਦੇ ਵਿੱਚ ਕੁਛ ਨਵੀਆਂ ਪਾਰਟੀਆਂ ਵੀ ਆ ਗਈਆਂ ਨੇ ਜਾਂ ਕੁਛ ਗਰੁੱਪ ਆ ਗਏ ਨੇ ਉਹ ਵੀ 8-9% ਤੱਕ ਸੀਗੇ। ਜਦਕਿ 2023 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਅੰਕੜਾ ਬਹੁਤ ਘੱਟ ਸੀ, ਜਿਹੜੇ ਅਦਰਸ ਸੀ ਉਹਨਾਂ ਨੂੰ ਜੇ ਅਸੀਂ ਗਿਣੀਏ ਤਾਂ ਬਿਲਕੁਲ 2-3% 'ਤੇ ਲੱਗੇ ਸੀ ਸਪੋਰਟ ਉਹਨਾਂ ਦੀ। ਜਿਹੜੇ ਹੁਣ ਤਾਜ਼ਾ ਅੰਕੜੇ ਆਏ ਨੇ ਉਸ ਵਿੱਚ ਜੋ ਅਸੀਂ ਹਾਲਾਤ ਦੇਖਦੇ ਹਾਂ ਉਸ ਵਿੱਚ ਪੂਰੇ ਅਲਬਰਟਾ ਦੇ ਵਿੱਚ 41% 'ਤੇ ਇਹ ਜੋ ਗੱਲ ਹੈ ਉਹ ਬਰਾਬਰ ਆ ਗਈ ਹੈ NDP ਦੀ ਅਤੇ UCP ਦੀ 41% 'ਤੇ। ਇਹ ਇੱਕ ਜੋ ਪ੍ਰਾਈਵੇਟ ਜੋ ਪੋਲਸਟਰ ਹੈ ਜਿਨਟ ਬਰਾਊਨ ਓਪੀਨੀਅਨ ਰਿਸਰਚ ਵਾਲੇ ਉਹਨਾਂ ਦੀ ਇਹ ਗੱਲ ਜਿਹੜੀ ਹੈ ਉਹਨਾਂ ਦੇ ਮੁਤਾਬਕ ਇਹ ਅੰਕੜੇ ਹੈਗੇ ਨੇ। ਅੱਛਾ, ਕੁੱਲ 41% ਹੈ ਅਤੇ ਅਦਰਸ ਜਿਹੜੇ ਨੇ ਉਹ 9% ਅਤੇ 2 ਗਰੁੱਪ ਹੈਗੇ ਨੇ, ਸੋ ਉਹਨਾਂ ਦਾ ਵੀ ਸ਼ੇਅਰ ਵੱਡਾ ਹੈ। ਐਡਮਿੰਟਨ ਦੇ ਵਿੱਚ ਗੱਲ ਕੀਤੀ ਜਾਵੇ ਤਾਂ 37% 'ਤੇ UCP ਹੈ ਅਤੇ 44

ਤੇ ਐਨਡੀਪੀ ਹੈ, ਕੈਲਗਰੀ ਦੀ ਗੱਲ ਕੀਤੀ ਜਾਵੇ ਤਾਂ 38 ਤੇ ਯੂਸੀਪੀ ਹੈ ਤੇ 40 ਤੇ ਐਨਡੀਪੀ ਹੈ। ਸੋ ਇਹ ਹੈ ਤੇ ਜੇ ਕੈਲਗਰੀ ਤੋਂ ਤਾਂ ਐਡਮਿੰਟਨ ਤੋਂ ਬਾਹਰ ਗੱਲ ਕੀਤੀ ਜਾਵੇ ਤਾਂ ਐਨਡੀਪੀ ਵਾਲਿਆਂ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ ਹੈ, ਪਰ ਕੈਲਗਰੀ ਤੇ ਐਡਮਿੰਟਨ ਦੇ ਵਿੱਚ ਤੋਂ ਬਾਹਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 48% ਅੰਕ ਜਿਹੜੇ ਨੇ ਯੂਸੀਪੀ ਵਾਲੇ ਲੈ ਜਾਂਦੇ ਨੇ ਤੇ 31% ਰਹਿੰਦਾ। ਸੋ ਕੁੱਲ ਮਿਲਾ ਕੇ ਅੰਕੜਾ ਜਿਹੜਾ ਹੈ ਇਹ 41% ਤੇ ਬਰਾਬਰ ਗੱਲ ਨਿਬੜਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਮੈਂ ਫਿਰ ਰਿਪੀਟ ਕਰ ਦੇਵਾਂ, ਇਹ ਸਿਰਫ ਸਰਵੇਖਣ ਨੇ। ਸੋ ਇਸ ਵੇਲੇ ਜੋ ਰੈਫਰੈਂਡਮ ਜੋ ਕਿ ਉਧਰੋਂ ਟਰੇਡ ਵਾਰ ਹੈ USA ਦੇ ਨਾਲ, ਵਪਾਰਕ ਸੰਬੰਧ ਵਿਗੜੇ ਹੋਏ ਨੇ ਅਤੇ ਨਾਲ ਦੀ ਨਾਲ ਅਲਬਰਟਾ ਦੀ ਜਿਹੜੀ ਵੱਖਰੇ ਹੋਣ ਦੀ ਕਹਾਣੀ ਹੈ, ਇਸ ਬਾਰੇ ਦੁਨੀਆ ਦੇ ਵਿੱਚ ਬੜੀਆਂ ਕਿਸਮਾਂ ਦਾ ਇੱਕ ਅਜੀਬ ਜਿਹਾ ਪ੍ਰਚਾਰ ਵੀ ਹੋ ਰਿਹਾ ਅਤੇ ਅਲਬਰਟਾ ਦੇ ਵਿੱਚ ਇੱਕ ਖਾਸ ਭਾਈਚਾਰੇ ਨੂੰ ਆਪਣੇ ਨਾਲ ਜੋੜੇ ਰੱਖਣ ਲਈ ਪ੍ਰੈਮੀਅਰ ਡੈਨੀਅਲ ਸਮਿਥ ਕਈ ਕਿਸਮਾਂ ਦੇ ਜਿਹੜੀ ਉਹਨਾਂ ਨੇ ਇਹਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕੈਲਗਰੀ ਦੇ ਵਿੱਚ ਤਾਜ਼ਾ ਜੋ ਇੱਕ ਬਾਈ ਇਲੈਕਸ਼ਨ ਹੋਈ ਆ ਉਸ ਵਿੱਚ ਜੋ UCP ਨੂੰ ਮਾਰ ਪਈ ਹੈ ਅਤੇ ਠੀਕ ਠਾਕ ਵੋਟਾਂ ਨਾਲ ਪਈ ਹੈ, ਭਾਵੇਂ ਕਿ ਇਸ ਤਰ੍ਹਾਂ ਲੱਗਦਾ ਕਿ ਇੱਕ ਹੋਰ ਗਰੁੱਪ ਜਿਹੜੇ ਕੁਛ ਵੋਟਾਂ ਲੈ ਗਏ ਅਤੇ ਉਹਦੇ ਨਾਲ ਜਿਹੜਾ ਉਹ ਫਰਕ ਪਿਆ ਅਤੇ UCP ਵਾਲੇ ਹਾਰ ਗਏ ਨੇ, ਭਾਵੇਂ ਉਹ ਲੈ ਗਏ ਹੋਣ ਨਾ ਲੈ ਗਏ ਹੋਣ ਪਰ NDP ਨੇ ਵੋਟਾਂ ਵੀ ਹਾਸਲ ਕੀਤੀਆਂ ਨੇ। ਸੋ ਇਸ ਵੇਲੇ ਕੁਛ ਐਡਵਾਂਟੇਜ ਹੈਗੇ ਨੇ ਇਹਦੇ ਬਾਰੇ, ਉਹ ਐਡਵਾਂਟੇਜ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਕੈਲਗਰੀ ਦੇ ਵਿੱਚ ਬਾਈ ਇਲੈਕਸ਼ਨ ਹੋਈ ਹੈ, ਜਦੋਂ ਬਾਉਂਡਰੀ ਸੈੱਟ ਹੋਣਗੀਆਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਅਲਬਰਟਾ ਵੱਲੋਂ, ਤਾਂ ਉਹਦੇ ਵਿੱਚ ਸ਼ਹਿਰਾਂ ਦੇ ਨਾਲ ਕੁਛ ਰੂਰਲ ਏਰੀਏ ਮਿਕਸ ਹੋ ਰਹੇ ਨੇ ਜਿਹਦੇ ਨਾਲ ਵੋਟਾਂ ਜਿਹੜੀਆਂ ਨੇ ਵੰਡੀਆਂ ਜਾਣਗੀਆਂ ਨੇ। ਨਵੀਆਂ ਰਾਈਡਿੰਗ ਜਿਹੜੀਆਂ ਨੇ ਉਹ ਖਾਸ ਤੌਰ 'ਤੇ NDP ਲਈ ਸਮੱਸਿਆਵਾਂ ਦੱਸੀਆਂ ਜਾ ਰਹੀਆਂ ਨੇ ਅਤੇ ਰੀਡਰਾ ਕੀਤਾ ਜਾ ਰਿਹਾ ਰਾਈਡਿੰਗ ਬਾਉਂਡਰੀਜ਼ ਨੂੰ ਅਤੇ ਇਸ ਵਿੱਚ ਕੁਛ ਅਰਬਨ ਰਾਈਡਿੰਗ ਜਿਹੜੀਆਂ ਹੈਗੀਆਂ ਨੇ ਜਿਸ ਦੇ ਵਿੱਚ ਰੂਰਲ ਅਤੇ ਅਰਬਨ ਏਰੀਆਜ਼ ਇਕੱਠੇ ਹੈਗੇ ਨੇ। ਸੋ ਇਸ ਵੇਲੇ ਅਤੇ ਇਸ ਕਰੰਟ ਸੀਡ ਮਾਡਲ ਦੇ ਵਿੱਚ ਇਹ ਜਿਹੜਾ ਤਾਜ਼ਾ ਇਸ ਵੇਲੇ ਸਥਿਤੀ ਹੈ ਉਸ ਵਿੱਚ NDP ਠੀਕ ਠਾਕ ਪੁਜੀਸ਼ਨਡ ਹੈ, ਪਰ ਜੇ ਕੁਛ ਹਾਲਾਤ ਬਦਲਦੇ ਨੇ ਅਤੇ ਫਿਰ ਜਿਹੜਾ ਹੈ ਉਹ NDP ਕਮਜ਼ੋਰ ਪੈ ਸਕਦੀ ਹੈ। ਸੋ ਇਹ ਤਾਜ਼ਾ ਹਾਲਾਤ ਨੇ ਜੀ ਇਸ ਵੇਲੇ। ਰੈਫਰੈਂਡਮ ਦੇ ਵਿੱਚ ਕੀ ਹੈ, ਅਸੀਂ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਆਪ ਜੀ ਨਾਲ ਡਿਟੇਲ ਨਾਲ ਇਹ ਗੱਲਬਾਤ ਸਾਂਝੀ ਕਰਦੇ ਰਹਾਂਗੇ ਕਿ ਰੈਫਰੈਂਡਮ ਵਿੱਚ ਕੀ ਪੁੱਛਿਆ ਜਾ ਰਿਹਾ ਅਤੇ ਸਾਨੂੰ ਕਿੰਨਾ ਕੁ ਪਾਰਟੀਸਪੇਟ ਕਰਨਾ ਚਾਹੀਦਾ ਅਤੇ ਬਹੁਤ ਕੁਛ ਹੈ ਇਸ ਦੇ ਵਿੱਚ। ਅਤੇ ਇਸ ਵੇਲੇ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਖਾਸ ਤੌਰ 'ਤੇ ਐਥਨਿਕ ਭਾਈਚਾਰਾ ਹੈ, ਖਾਸ ਤੌਰ 'ਤੇ ਜਿਸ ਵਿੱਚ ਸਾਡਾ ਏਸ਼ੀਅਨ ਭਾਈਚਾਰਾ, ਇਸ ਦੀ ਇਨਵੋਲਵਮੈਂਟ ਸਾਊਥ ਏਸ਼ੀਅਨ ਦੀ ਇੰਨੀ ਜ਼ਿਆਦਾ ਨਹੀਂ ਹੈ ਇਸ ਦੇ ਵਿੱਚ ਅਜੇ, ਕਿੰਨੀ ਹੋਣੀ ਚਾਹੀਦੀ ਅਤੇ ਵੋਟ ਪਾਉਣ ਲਈ ਸਾਨੂੰ ਇਕੱਲੀ ਸੈਪਰੇਸ਼ਨ ਦਾ ਮੁੱਦਾ ਨਹੀਂ ਹੈ, ਹੋਰ ਬਹੁਤ ਸਾਰੇ ਮੁੱਦੇ ਨੇ, ਅਸੀਂ ਉਹਦੇ ਬਾਰੇ ਕੀ ਸੋਚਦੇ ਹਾਂ, ਇਸ ਬਾਰੇ ਅਸੀਂ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਿ ਇਹ 8-9 ਜਿਹੜੇ ਸਵਾਲ ਨੇ ਹੋਰ ਕੀ ਨੇ ਉਹਨਾਂ ਵਿੱਚ, ਉਹਨਾਂ ਦੇ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਤੁਸੀਂ ਫਿਰ ਆਪਣੇ ਹਿਸਾਬ ਨਾਲ ਡਿਸਾਈਡ ਕਰਕੇ ਜਿਹੜੀ ਹੈ ਵੋਟਿੰਗ ਉਹ ਕਰਨੀ ਹੈ। ਅਤੇ ਇਹ ਇਸ ਤੋਂ ਖੁੰਝੀਏ ਨਾ ਵੋਟ ਤੋਂ, ਇਹ ਪਹਿਲਾ ਸਾਡਾ ਜਿਹੜੀ ਗੱਲਬਾਤ ਹੈ ਜਾਂ ਬੇਨਤੀ ਕਹਿ ਲਓ ਜਾਂ ਇੱਕ ਜੋ ਸਾਡਾ ਫਰਜ਼ ਬਣਦਾ ਹੈ ਉਹ ਸਾਨੂੰ ਪੂਰਾ ਕਰਨਾ ਚਾਹੀਦਾ। ਸੋ ਇਹਦੇ ਨਾਲ ਰੈਫਰੈਂਡਮ ਦੇ ਨਾਲ ਜੁੜੀਆਂ ਹੋਈਆਂ ਕੁਛ ਹੋਰ ਖਬਰਾਂ, ਅਤੇ ਇਹਦੇ ਵਿੱਚ ਕਿ ਰੈਫਰੈਂਡਮ ਦੇ ਬਾਰੇ ਕੁਛ ਬੇਨਤੀਆਂ ਆ ਰਹੀਆਂ ਨੇ ਅਤੇ ਉਹਨਾਂ ਵਿੱਚੋਂ ਅਲਬਰਟਾ ਫਸਟ ਨੇਸ਼ਨ ਦੀ ਇਹ ਜਿਹੜੀ ਕਹਾਣੀ ਹੈ ਉਹ ਕਹਿ ਰਹੇ ਨੇ ਕਿ ਸਾਇਲੈਂਸ ਕੁੱਡ ਬੀ ਕੌਨਸੈਂਟ, ਚੁੱਪ ਰਹਿਣ ਦੇ ਦਾ ਮਤਲਬ ਜਿਹੜਾ ਹੈ ਉਹਦਾ ਮਤਲਬ ਹੈ ਕਿ ਤੁਸੀਂ ਸਹਿਮਤ ਹੋ ਜੋ ਗੱਲਾਂ ਉਹਦੇ ਵਿੱਚ ਹੈਗੀਆਂ ਨੇ। ਸੋ ਚੁੱਪ ਨਹੀਂ ਰਹਿਣਾ ਅਤੇ ਬਾਹਰ ਨਿਕਲੋ ਅਤੇ ਵੋਟ ਪਾਓ, ਵੋਟ ਜ਼ਰੂਰ ਪਾਓ ਰੈਫਰੈਂਡਮ ਦੇ ਵਿੱਚ। ਸੋ ਅਲਬਰਟਾ ਦੇ ਵਿੱਚ ਜੋ ਜਿਹਨਾਂ ਲੋਕਾਂ ਨੇ ਅਲਬਰਟਾ ਦੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਨਹੀਂ ਕਦੇ ਵੋਟ ਪਾਈ ਜਾਂ ਘੱਟ ਪਾਈ ਹੈ ਉਹ ਕਹਿੰਦੇ ਨੇ ਕਿ ਉਹ ਵੱਖਰੀ ਚੀਜ਼ ਆ, ਪਰ ਆਹ ਜਿਹੜਾ ਰੈਫਰੈਂਡਮ ਹੈ ਇਹ ਬਿਲਕੁਲ ਵੱਖਰੀ ਚੀਜ਼ ਹੈ। ਸੋ ਫਸਟ ਨੇਸ਼ਨ ਲੀਡਰਸ ਦੇ ਨਾਲ ਕੁਛ ਲੋਕ ਗੱਲਬਾਤ ਕਰ ਰਹੇ ਨੇ, ਉਹਨਾਂ ਦੇ ਗਰੁੱਪਸ ਜਿਹੜੇ ਵੱਖਰੇ ਵੱਖਰੇ ਹੈਗੇ ਨੇ ਅਤੇ ਜੇ ਟ੍ਰੀਟੀ ਫਸਟ 6 ਫਸਟ ਨੇਸ਼ਨ ਨੇ ਉਹ ਵਰਕਸ਼ਾਪ ਔਰਗਨਾਈਜ਼ ਕਰ ਰਹੇ ਨੇ ਅਤੇ ਹੋਰ ਜਿਹੜੇ ਮੈਂਬਰ ਨੇਸ਼ਨ ਹੈਗੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਵਿੱਚ ਜਿਹੜਾ ਇੱਕ ਜਿਹੜੀ ਗੱਲਬਾਤ ਹੈ ਉਹ ਕਰਨ ਦੀ ਕੋਸ਼ਿਸ਼ ਹੈ। ਸੋ ਇਹ ਗੱਲ ਕਿੱਥੇ ਤੱਕ ਪਹੁੰਚੇਗੀ ਅਤੇ ਉਹਨਾਂ ਉਹ ਕਿੰਨਾ ਕੁ ਆਪਣੀ ਗੱਲਬਾਤ ਹੈ ਜਿਹੜੀ ਰੱਖ ਸਕਣਗੇ, ਕਮਿਊਨਿਟੀ ਮੈਂਬਰਸ ਜਿਹੜੇ ਨੇ ਉਹ ਹੋਰ ਜਾਣਕਾਰੀ ਦੀ ਲੋੜ ਮੰਗਦੇ ਨੇ, ਕਿਉਂਕਿ ਇੱਕ ਗੱਲ ਰੈਫਰੈਂਡਮ ਦੇ ਬਾਰੇ ਪੱਕੀ ਹੈ ਕਿ ਥੋੜ੍ਹਾ ਕਨਫਿਊਜ਼ਿੰਗ ਹੈ, ਇਸ ਦੇ ਵਿੱਚ ਕਲੈਰਿਟੀ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ, ਕਿ ਸਾਨੂੰ ਜੋ ਹੁਣ ਤੱਕ ਪਤਾ ਹੋਣਾ ਚਾਹੀਦਾ ਸੀ ਬੜੇ ਈਜ਼ੀਲੀ
ਉਹਦੇ ਵਿੱਚ ਜਿਹੜਾ ਹੈ ਉਹ

ਤੁਹਾਨੂੰ ਪਤਾ ਨਹੀਂ ਲੱਗ ਰਿਹਾ ਆਸਾਨੀ ਨਾਲ ਸੋ 10 ਸਵਾਲ ਨੇ ਟੋਟਲ 9 ਜਿਹੜੇ ਨੇ ਉਹ ਕਨਸਟੀਟਿਊਸ਼ਨਲ ਸੰਵਿਧਾਨਿਕ ਤੇ ਇਮੀਗ੍ਰੇਸ਼ਨ ਦੇ ਇਸ਼ੂਜ਼ ਨੂੰ ਐਡਰੈਸ ਕਰਦੇ ਨੇ ਤੇ ਇੱਕ ਜਿਹੜਾ ਆਖਰੀ ਹੈ ਜੀ ਉਹ ਸੈਪਰੇਸ਼ਨ ਦਾ ਹੁਣ ਇਹਨਾਂ ਵਿੱਚੋਂ ਕੰਪੇਨ ਜਿਹੜੀ ਹੈ ਫਸਟ ਨੇਸ਼ਨ ਤੇ ਪ੍ਰੀਮੀਅਰ ਡੈਨੀਅਲ ਸਮਿਥ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜੋ ਵਿਚਾਰਕ ਵਖਰੇਵਾਂ ਹੈ ਉਸ ਨੂੰ ਵੀ ਉਜਾਗਰ ਇਹਨਾਂ ਫਸਟ ਨੇਸ਼ਨ ਦੀ ਲੀਡਰਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਕੀਤਾ ਜਾ ਰਿਹਾ ਸੋ ਸਮਿਥ ਇੱਕ ਡੈਨੀਅਲ ਸਮਿਥ ਇਹ ਵਾਰ ਵਾਰ ਕਹਿੰਦੇ ਨੇ ਕਿ ਸਾਡੇ ਬਹੁਤ ਵੈਲਿਊਡ ਬਹੁਤ ਕੀਮਤੀ ਸਾਡੇ ਸਹਿਯੋਗੀ ਰਹੇ ਨੇ ਫਸਟ ਨੇਸ਼ਨ ਤੇ ਇਸ ਵੇਲੇ ਅਸੀਂ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਹੀ ਸਾਰਾ ਕੁਛ ਕਰਨਾ ਚਾਹੁੰਦੇ ਹਾਂ ਸੋ ਫਸਟ ਨੇਸ਼ਨ ਵੱਲੋਂ ਪਹਿਲੀ ਡਿਮਾਂਡ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਬਾਹਰ ਨਿਕਲੋ ਤੇ ਵੋਟ ਪਾਓ ਪਹਿਲਾਂ ਸਮਝੋ ਗੱਲ ਨੂੰ ਕਿ ਹੈ ਕੀ ਹੈ ਇਹ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਇੱਕ ਪਾਰਟੀ ਦੇ ਤੁਸੀਂ ਮੋਹਰ ਲੈ ਆਉਣੀ ਹੈ ਤੁਸੀਂ ਬਾਹਰ ਨਿਕਲ ਕੇ ਵੋਟ ਪਾਉਣੀ ਹੈ ਤੇ ਬੜੇ ਤਰੀਕੇ ਨਾਲ ਪਾਉਣੀ ਹੈ ਤੇ ਸੋਚ ਸਮਝ ਕੇ ਪਾਉਣੀ ਹੈ ਸੋ ਇਹ ਫਸਟ ਨੇਸ਼ਨ ਜੋ ਕਹਿ ਰਹੇ ਨੇ ਇਸ ਤਰ੍ਹਾਂ ਦੇ ਅਸੀਂ ਭਾਈਚਾਰੇ ਨੂੰ ਵੀ ਥੋੜ੍ਹਾ ਬਹੁਤਾ ਚਾਹਾਂਗੇ ਕਿ ਉਹ ਵੀ ਜਾਣਕਾਰੀ ਇਸ ਪ੍ਰਤੀ ਜਿਹੜੀ ਹੈ ਉਹ ਸਹੀ ਆਪਣੇ ਕੋਲ ਰੱਖਣ ਤੇ ਇਹ ਵੀ ਇਹ ਸਾਹਮਣੇ ਆ ਰਹੀਆਂ ਸੀ ਗੱਲਾਂ ਕਿ ਅਮਰੀਕਾ ਦੇ ਵਿੱਚ ਰਿਪਬਲਿਕਨ ਜੋ ਪਾਰਟੀ ਜੋ ਰੂਲਿੰਗ ਪਾਰਟੀ ਹੈ ਉਹਨਾਂ ਨਾਲ ਕੋਈ ਸੰਬੰਧ ਜਿਹੜੇ ਸੈਪਰੇਟਿਸਟ ਆਗੂ ਨੇ ਉਹਨਾਂ ਦੇ ਦੇਖੇ ਗਏ ਨੇ ਤੇ ਕੁਛ ਗੱਲਾਂ ਇਹੋ ਜਿਹੀਆਂ ਸਾਹਮਣੇ ਆਈਆਂ ਨੇ ਹੁਣ ਇਸ ਬਾਰੇ ਵੀ ਜੋ ਰੌਲਾ ਪੈਣ ਲੱਗਾ ਤੇ ਪਾਰਕਲੈਂਡ ਰਾਈਡਿੰਗ ਤੋਂ ਜੋ ਕਿ ਐਡਮਿੰਟਨ ਦੇ ਲਾਗੇ ਹੈ ਪਾਰਕਲੈਂਡ ਉੱਥੋਂ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਨੇ ਡੇਨ ਲੋਇਡ ਉਹ ਕਹਿੰਦੇ ਨੇ ਕਿ ਅਲਬਰਟਾ ਵਾਸੀਆਂ ਨੂੰ ਕੈਨੇਡਾ ਦੇ ਵਿੱਚ ਰਹਿਣ ਲਈ ਅਸੀਂ ਪ੍ਰੇਰਣਾ ਦੇ ਰਹੇ ਹਾਂ ਤੇ ਆਪਣੀ ਪਾਰਟੀ ਦੀ ਜਿਹੜੀ ਉਹ ਇੱਕ ਤਾਂ ਉਹਨਾਂ ਦੀ ਆਪਣੀ ਪਾਰਟੀ ਨੇ ਉਹਨਾਂ ਨੂੰ ਡੇਨ ਨੂੰ ਇਹ ਲੀਡਿੰਗ ਰੋਲ ਦਿੱਤਾ ਹੋਇਆ ਕਿ ਤੁਸੀਂ ਲੋਕਾਂ ਨੂੰ ਸਮਝਾਓ ਕਿ ਅਸੀਂ ਅਲਬਰਟਾ ਵਾਸੀਆਂ ਨੂੰ ਸਮਝਾਓ ਕਿ ਅਸੀਂ ਕੈਨੇਡਾ ਦੇ ਨਾਲ ਹੀ ਰਹਿਣਾ ਵੱਖਰੇ ਨਹੀਂ ਹੋਣਾ ਡੇਨ ਲੋਇਡ ਜੋ ਕਿ ਪਾਰਕਲੈਂਡ ਰਾਈਡਿੰਗ ਨੂੰ ਰਿਪ੍ਰਜੈਂਟ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਜਿਹੜਾ ਅਲਬਰਟਾ ਦੇ ਰਿਸੋਰਸਿਸ ਜਿਹੜੇ ਨੇ ਜਾਂ ਹੋਰਨਾਂ ਚੀਜ਼ਾਂ 'ਤੇ ਅਲਬਰਟਾ ਦਾ ਹੱਕ ਹੈ ਮੈਂ ਉਹਦੇ ਫੇਵਰ ਦੇ ਵਿੱਚ ਹਾਂ ਅਤੇ ਪਰ ਉਹ ਕੁਛ ਇਸ ਗੱਲ 'ਤੇ ਉਹਨਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਅਲਬਰਟਾ ਦੇ ਵਿੱਚ ਸੈਪਰੇਟਿਸਟ ਜੋ ਵੱਖਰੇ ਹੋਣ ਦੀ ਸੋ ਰੱਖਣ ਵਾਲੇ ਲੋਕ ਨੇ ਉਹਨਾਂ ਦੇ ਰਿਪਬਲਿਕਨ ਜੋ ਅਮਰੀਕਨ ਜੋ ਰੂਲਿੰਗ ਪਾਰਟੀ ਆ ਉਹਨਾਂ ਦੇ ਨਾਲ ਸੰਬੰਧ ਦੇਖੇ ਗਏ ਨੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਕਮੇਟੀ ਦੇ ਆਊਟਸਾਈਡ ਬੋਲਦਿਆਂ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਇਹ ਕਹਿ ਸਕਦਾ ਕਿ ਜਿਹੜੀ ਐਕਟੀਵਿਟੀ ਰਿਪੋਰਟ ਹੋਈ ਹੈ ਇਸ ਨੂੰ ਫੋਰਨ ਇੰਟਰਫੇਰੈਂਸ ਕਿਹਾ ਜਾਵੇ ਜਾਂ ਨਾ ਕਿਹਾ ਜਾਵੇ ਅਤੇ ਪਰ ਕਹਿੰਦੇ ਨੇ ਕਿ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਇਸ ਦੀ ਜਾਂਚ ਅਲਬਰਟਾ ਜਾਂ ਕੈਨੇਡੀਅਨ ਅਧਿਕਾਰੀਆਂ ਦੁਆਰਾ ਕੀਤੀ ਜਾਵੇ ਸੋ ਉਹਨਾਂ ਨੇ ਇਸ ਗੱਲ 'ਤੇ ਕੋਈ ਬਹੁਤ ਜ਼ਿਆਦਾ ਵਿਸਥਾਰ ਨਾਲ ਨਹੀਂ ਪਰ ਚਿੰਤਾ ਜੀ ਉਹਨਾਂ ਨੇ ਜ਼ਰੂਰ ਪ੍ਰਗਟਾਈ ਕਿ ਇਸ ਤਰ੍ਹਾਂ ਚਿੰਤਾ ਵਾਲੀ ਗੱਲ ਹੈ ਇੱਕ ਮੀਡੀਆ ਅਦਾਰੇ ਵੱਲੋਂ ਵੀਕਐਂਡ 'ਤੇ ਇਹ ਰਿਪੋਰਟ ਕੀਤਾ ਗਿਆ ਸੀ ਕਿ ਰਿਪਬਲਿਕਨ ਪੋਲੀਟੀਕਲ ਓਪਰੇਟਿਵ ਜਿਹੜੇ ਨੇ ਅਲਬਰਟਾ ਵਿੱਚ ਆਏ ਸੀ ਇਸ ਸਾਲ ਅਤੇ ਸੈਪਰੇਟਿਸਟ ਜੋ ਮੁਹਿੰਮ ਹੈ ਇਸ ਨੂੰ ਹਵਾ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਗੈਰੀ ਅਨੰਦ ਸਾਂਗਰੀ ਨੇ ਵੀ ਇਹ ਕੁਛ ਸਵਾਲ ਜਿਹੜੇ ਸੀਗੇ ਜੀ ਉਹਨਾਂ ਨੇ ਸੀਸੀਐਸ ਨੂੰ ਕਿ ਰਿਪੋਰਟ ਕਰਨਾ ਚਾਹੀਦਾ ਕਿ ਨਹੀਂ ਕਿ ਉਹ ਬੰਦੇ ਕੀ ਇੱਥੇ ਕਰਨ ਆਏ ਸੀ ਅਤੇ ਆਪ ਜੀ ਨੂੰ ਯਾਦ ਹੀ ਹੋਵੇਗਾ ਕਿ ਉੱਧਰ ਡੋਨਲਡ ਟਰੰਪ ਜਿਹੜੇ ਨੇ ਉਹ ਵਾਰ ਵਾਰ ਕਹਿੰਦੇ ਰਹੇ ਨੇ ਕਿ ਤੁਸੀਂ ਸਾਡੀਆਂ ਗੱਲਾਂ 'ਚ ਦਖਲ ਅੰਦਾਜ਼ੀ ਕਰਦੇ ਹੋ ਕੈਨੇਡੀਅਨ ਕਰਦੇ ਨੇ ਪਰ ਇਹ ਗੱਲ ਤਾਂ ਪਹਿਲਾਂ ਵੀ ਸਾਬਤ ਹੋ ਗਈ ਕਿ ਜਦੋਂ ਫੈਡਰਲ ਇਲੈਕਸ਼ਨ ਪਿਛਲੇ ਸਾਲ ਹੋ ਰਹੀ ਸੀ ਅਤੇ ਡੋਨਲਡ ਟਰੰਪ ਉਸ ਵੇਲੇ ਇਹ ਬਿਆਨ ਦੇ ਰਿਹਾ ਸੀ ਕਿ ਚੰਗਾ ਹੋਵੇਗਾ ਜੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਕੈਨੇਡਾ ਵਿੱਚ ਬਣ ਜਾਵੇ ਸੋ ਇੱਕ ਤਰ੍ਹਾਂ ਦਾ ਉਹ ਵੀ ਲੋਕਾਂ ਨੂੰ ਜਿਹੜੀ ਸਲਾਹ ਹੀ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਚਲੋ ਉਹ ਫੈਡਰਲ ਇਲੈਕਸ਼ਨ ਸੀਗੀ ਉੱਥੇ ਬਾਹਰ ਬੈਠ ਕੇ ਕੋਈ ਸਲਾਹ ਦੇ ਸਕਦਾ ਖੈਰ ਉਹਨਾਂ ਨੂੰ ਕਿਹੜਾ ਫਰਕ ਨਹੀਂ ਹੈ ਇਸ ਗੱਲ ਦਾ ਜੇ ਉਹਨਾਂ ਦੀ ਕੋਈ ਫੇਵਰ ਦੀ ਗੱਲ ਕਰੇ ਤਾਂ ਕੀ ਫਿਰ ਉਹਨੂੰ ਵੀ ਇੰਟਰਫੇਰੈਂਸ ਮੰਨਿਆ ਜਾਵੇਗਾ ਅਤੇ ਹੁਣ ਜਦੋਂ ਉੱਥੇ ਮੱਧਕਾਲੀ ਚੋਣਾਂ ਮਿਡ ਟਰਮ ਹੋ ਰਹੀਆਂ ਨੇ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਨੇ ਤਾਂ ਉਸ ਮੌਕੇ ਵੀ ਉਹਨਾਂ ਦੇ ਕੁਛ ਆਗੂ ਜਿਹੜੇ ਨੇ ਕੈਨੇਡੀਅਨਾਂ ਨੂੰ ਕਹਿੰਦੇ ਨੇ ਕਿ ਨਿਕਲ ਜਾਓ ਸਾਡੇ ਮੁਲਕ ਦੇ ਵਿੱਚੋਂ ਤੁਸੀਂ ਜੇ ਇੱਥੇ ਕੁਛ ਇਸ ਤਰ੍ਹਾਂ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਸੋ ਆਪਣੇ ਲਈ ਜਿਹੜੀ ਚੀਜ਼ ਉਹਨਾਂ ਨੂੰ ਫਿੱਟ ਨਹੀਂ ਆ ਉਸਨੂੰ ਉਹ ਵਿਦੇਸ਼ੀ ਦਖਲ ਅੰਦਾਜ਼ੀ ਦਾ ਰੂਪ ਦਿੰਦੇ ਨੇ ਤੋ ਇਸ ਤੋਂ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਉਹਨਾਂ ਨੇ ਜੋ ਟਰੰਪ ਪਹਿਲੀ ਵਾਰੀ ਆਏ ਸੀ ਜਦੋਂ ਬਣੇ ਸੀ ਪ੍ਰੈਜੀਡੈਂਟ ਅਤੇ ਉਦੋਂ ਕਿਹਾ ਸੀ ਅਬ ਕੀ ਬਾਰ ਟਰੰਪ ਸਰਕਾਰ ਦਾ ਨਾਰਾ ਲਾਇਆ ਸੀ ਉਹਨਾਂ ਦੇ ਹੱਕ ਵਿੱਚ ਇੱਕ ਤਰ੍ਹਾਂ ਦੀ ਕੰਪੇਨਿੰਗ ਕਰ ਰਿਹਾ ਸੀ ਖੈਰ ਇੰਡੀਆ ਦੇ ਵਿੱਚ ਉਹਨਾਂ ਦੀ ਵਿਰੋਧਤਾ ਹੋਈ ਇਸ ਗੱਲੋਂ ਕਿ ਤੁਸੀਂ ਦੂਸਰੇ ਮੁਲਕ ਦੇ ਵਿੱਚ ਜਾ ਕੇ ਕਿਸੇ ਇੱਕ ਪਾਰਟੀ ਦੇ ਉਮੀਦਵਾਰ ਨੂੰ ਕਿਵੇਂ ਐਂਡੋਰਸ ਕਰ ਸਕਦੇ

0: ਦਿਓ। ਖੈਰ ਸੁਣਦਾ ਕੌਣ ਹੈ ਉੱਥੇ, ਤਾਂ ਚਲੋ ਗੱਲ ਇੱਧਰ ਦੀ ਕਰਦੇ ਹਾਂ ਜੀ। ਤੋ ਇੱਧਰ ਕਨੇਡਾ ਦੇ ਵਿੱਚ ਦਖਲ ਅੰਦਾਜ਼ੀ ਜੇ ਫੈਡਰਲ ਉਹ ਨਹੀਂ ਚਾਹੁੰਦੇ ਕਿ ਸਾਡੇ ਕੋਈ ਕੀਤੀ ਜਾਵੇ ਜਾਂ ਜੋ ਜੋ ਉੱਥੇ ਰਿਜ਼ਲਟਸ ਨੇ ਜਾਂ ਜਿਹੜੀਆਂ ਵੋਟਿੰਗ ਪੈਟਰਨ ਆ ਉਹਨੂੰ ਕੋਈ ਇੰਪੈਕਟ ਕਨੇਡਾ ਦੇ ਕੋਈ ਪੋਲਿਸੀ ਜਾਂ ਕੋਈ ਜਾਂ ਇੱਥੇ ਦੇ ਲੀਡਰ ਉੱਥੇ ਬਾਰੇ ਕੋਈ ਗੱਲ ਕਰਨ ਜਾਂ ਕਿਸੇ ਦੇ ਬਾਰੇ ਕਹਿਣ। ਲੇਕਿਨ ਅਲਬਰਟਾ ਦੇ ਵਿੱਚ ਵੱਖਵਾਦ ਨੂੰ ਹਵਾ ਦੇਣ ਲਈ ਜੇ ਕੋਈ ਗਰੁੱਪ ਕੰਮ ਕਰ ਰਿਹਾ ਤੇ ਸਰਕਾਰ ਨੂੰ ਉਸਨੂੰ ਬਹੁਤ ਸੀਰੀਅਸਲੀ ਲੈਣਾ ਬਣਦਾ ਹੈ। ਸੋ ਅਕਤੂਬਰ 19 ਨੂੰ ਇਹ ਬਾਈਂਡਿੰਗ ਰੈਫਰੈਂਡਮ ਕਰਵਾਉਣ ਲਈ ਰੈਫਰੈਂਡਮ ਫੋਰ ਰੈਫਰੈਂਡਮ ਇੱਕ ਖਰਚਾ ਕੀਤਾ ਜਾ ਰਿਹਾ। ਸੋ ਡੈਨੀਅਲ ਸਮਿਥ ਖੁਦ ਕਹਿੰਦੇ ਨੇ ਕਿ ਮੈਂ ਸੈਪਰੇਸ਼ਨ ਦੇ ਵਿਰੋਧ ਵਿੱਚ ਵੋਟ ਪਾਉਣੀ ਹੈ, ਪਰ ਆਮ ਲੋਕ ਇਹ ਵੀ ਗੱਲ ਕਰਦੇ ਨੇ ਕਿ ਇੱਥੇ ਇੱਕ ਸੈਪਰੇਸ਼ਨ ਦੇ ਸਵਾਲ ਦੀ ਆੜ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਅਤੇ ਦੂਸਰੇ ਪਾਸੇ ਉਸ ਦੀ ਆੜ ਦੇ ਵਿੱਚ ਹੋਰ ਜਿਹੜੇ 9 ਸਵਾਲ ਨੇ ਉਹਨਾਂ 'ਤੇ ਲੋਕਾਂ ਤੋਂ ਯੈਸ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਕੁਛ ਆਗੂ ਖੁੱਲ੍ਹ ਕੇ ਬੋਲ ਰਹੇ ਨੇ। ਕੈਲਗਰੀ ਦੇ ਮੇਅਰ ਜਰਮੀ ਫਰਕਸ, ਜੋ ਕਿ ਅਲਬਰਟਾ ਦੇ ਸੈਪਰੇਟਿਸਟ ਮੂਵਮੈਂਟ ਦੇ ਵੱਡੇ ਵਿਰੋਧੀ ਨੇ, ਅਤੇ ਉਹਨਾਂ ਨੇ ਵੀ ਇਸ ਚੀਜ਼ ਦੀ ਵਿਰੋਧਤਾ ਕੀਤੀ ਹੈ ਅਤੇ ਉਹ ਕਹਿੰਦੇ ਨੇ ਕਿ ਅਸੀਂ ਬੈਕ ਕੰਟਰੋਲ ਲੈਣਾ ਅਤੇ ਤੁਸੀਂ ਕਹਿੰਦੇ ਹੋ ਸੈਪਰੇਟਿਸਟ ਜਿਹੜੇ ਵੱਖਵਾਦੀ ਨੇ ਉਹਨਾਂ ਨੂੰ ਉਹਨਾਂ ਨੇ ਸੰਬੋਧਨ ਕਰਕੇ ਕਿਹਾ ਕਿ ਤੁਸੀਂ ਕੰਟਰੋਲ ਬੈਕ ਲੈਣਾ ਚਾਹੁੰਦੇ ਹੋ ਅਤੇ ਦੂਸਰੇ ਪਾਸੇ ਮਦਦ ਲੈਣ ਲਈ ਅਮਰੀਕਾ ਕੋਲ ਜਾਂਦੇ ਹੋ, ਇਹ ਗੱਲ ਬਣਦੀ ਤਾਂ ਹੈ ਨਹੀਂ। ਅਤੇ ਜੇ ਤੁਸੀਂ ਫੋਰਨ ਗੌਰਮੈਂਟ ਤੋਂ ਕੋਈ ਮਦਦ ਲੈਂਦੇ ਹੋ ਅਤੇ ਅਲਬਰਟਾ ਦੀ ਸੋਵਰੈਨਿਟੀ ਜੋ ਹੈ ਉਹਨੂੰ ਤੁਸੀਂ ਪ੍ਰੋਟੈਕਟ ਨਹੀਂ ਕਰਦੇ। ਸੋ ਤੁਸੀਂ ਅਲਬਰਟਾ ਦੇ ਵਿੱਚ ਰਹਿ ਕੇ ਇਹਦੀ ਬਿਹਤਰੀ ਲਈ ਕੰਮ ਕਰੋ ਤਾਂ ਜ਼ਿਆਦਾ ਬਿਹਤਰ ਹੈ। ਸੋ ਇਸ ਵੇਲੇ ਇਸ ਗੱਲ 'ਤੇ ਡਿਬੇਟ ਜਿਹੜੀ ਹੈ ਲਗਾਤਾਰ ਭਖਦੀ ਜਾ ਰਹੀ ਹੈ। ਸੈਪਰੇਟਿਸਟ ਜੋ ਲੋਕ ਨੇ ਉਹਨਾਂ ਦੇ ਰਿਪਬਲਿਕਨ ਨਾਲ ਕੀ ਸੰਬੰਧ ਹੈ, ਕੀ ਇਸ ਗੱਲ 'ਤੇ ਕੋਈ ਅੱਗੇ ਗੱਲ ਵਧੇਗੀ ਜਾਂ ਕੋਈ ਜਾਂਚ ਹੋਵੇਗੀ ਜਾਂ ਨਹੀਂ, ਇਹਦਾ ਪਤਾ ਨਹੀਂ। ਅੱਜ ਸਵੇਰੇ 10:15 'ਤੇ ਤੁਹਾਡੇ ਜੋ ਫੋਨ ਨੇ, ਸੈੱਲ ਫੋਨ ਨੇ, ਮੋਬਾਈਲ ਫੋਨ ਨੇ, ਉਹਨਾਂ 'ਤੇ ਇੱਕ ਅਲਰਟ ਆਇਆ ਹੋਵੇਗਾ ਜ਼ੋਰ ਜ਼ੋਰ ਦੀ, ਉਸ ਵਿੱਚ ਤੁਸੀਂ ਆਵਾਜ਼ਾਂ ਸੁਣੀਆਂ ਹੋਣਗੀਆਂ। ਸੋ ਇਹ ਜੋ ਅਲਰਟ ਆਇਆ ਸੀ ਇਸ ਵਿੱਚ ਜੋ 10:15 'ਤੇ ਇਹਦੇ ਵਿੱਚ ਕਿਹਾ ਗਿਆ ਸੀ ਕਿ ਇੱਕ ਬੱਚਾ ਜਿਹੜਾ ਹੈ, ਇੱਕ ਬੱਚੀ 7 ਸਾਲਾਂ ਦੀ, ਉਸਨੂੰ ਉਸਦੇ ਮਤਰੇ ਬਾਪ ਵੱਲੋਂ ਅਗਵਾ ਕਰ ਲਿਆ ਗਿਆ ਅਤੇ ਉਹ ਇੱਧਰ ਕੇਂਦਰੀ ਅਲਬਰਟਾ ਦੇ ਵਿੱਚ ਕਿਤੇ ਇੱਕ ਰੋਡ 'ਤੇ ਜਾਂਦਾ ਹੋ ਸਕਦਾ ਅਤੇ ਕਿਹਾ ਗਿਆ ਸੀ ਕਿ ਉਹਦੇ ਨਾਲ ਸੰਪਰਕ ਨਾ ਕੀਤਾ ਜਾਵੇ, ਲਾਗੇ ਨਾ ਜਾਓ, ਸਾਨੂੰ ਪੁਲਿਸ ਨੂੰ ਰਿਪੋਰਟ ਕਰੋ, ਉਹਦੀ ਗੱਡੀ ਦੇ ਬਾਰੇ, ਉਹਦੀ ਡਿਸਕ੍ਰਿਪਸ਼ਨ ਦੇ ਬਾਰੇ, ਹਾਈਟ ਦੇ ਬਾਰੇ, ਬੱਚੀ ਦੇ ਬਾਰੇ, ਸਭ ਡਿਟੇਲ ਜਿਹੜੀ ਆ ਉਸ ਮੈਸੇਜ ਵਿੱਚ ਆਈ ਸੀ। ਇਹ ਐਂਬਰ ਅਲਰਟ ਸੀ ਅੱਜ 10:15 'ਤੇ ਜਿਹੜਾ ਸੀ ਆਇਆ ਸੀ। ਸੋ ਇਸ ਨੂੰ ਪਹਿਲਾਂ ਜਿਹੜਾ ਇਹ ਅਲਰਟ ਬੈਲੀਵਿਊ RCMP ਵੱਲੋਂ ਕੀਤਾ ਗਿਆ ਸੀ ਅਤੇ ਫਿਰ ਇਹ ਅਲਰਟ ਜਿਹੜਾ ਹੈ ਇਹਨੂੰ ਕੈਂਸਲ ਕੀਤਾ ਗਿਆ 11:45 'ਤੇ ਸਵੇਰੇ ਅਤੇ ਤਕਰੀਬਨ 1.5 ਘੰਟੇ ਬਾਅਦ, ਇਹ ਕਹਿ ਕੇ ਕਿ ਜਿਹੜਾ ਬੱਚੀ ਹੈ ਜੀ ਉਹ ਬਿਲਕੁਲ ਸੁਰੱਖਿਅਤ ਮਿਲ ਗਈ ਹੈ ਅਤੇ ਕੋਈ ਹੁਣ ਅੱਗੇ ਕਾਰਵਾਈ ਦੀ ਲੋੜ ਨਹੀਂ ਹੈ ਅਤੇ ਇੱਕ ਜਿਹੜਾ ਸ਼ੱਕੀ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ, ਹਿਰਾਸਤ ਵਿੱਚ ਲੈ ਲਿਆ ਗਿਆ ਜੀ। ਹੋਰ ਕੋਈ ਡਿਟੇਲ ਹਜੇ ਤੱਕ ਨਹੀਂ ਦਿੱਤੀ ਗਈ।
1: ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ,
2: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
1: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
2: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
1: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
2: ਸੈਡਲ ਰਿਜ ਡੈਂਟਲ ਸੈਂਟਰ, ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ, 216 ਸੈਡਲ ਟਾਊਨ ਸਰਕਲ, ਨਾਰਥ ਈਸਟ।
1: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026, 403-730-2026। ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ।
3: ਸਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ

0: ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ

ਤੇ ਇਸ ਵਿੱਚ ਏਅਰ ਕੈਨੇਡਾ ਦੇ ਇੰਪਲੋਈ ਤੇ ਸਭ ਤੋਂ ਵੱਡਾ ਦੋਸ਼ ਇਹ ਲੱਗਾ ਸੀ ਕਿ ਉਸ ਨੇ ਇਹ ਸਭ ਕੁਝ ਖਸਕਾਉਣ ਦੇ ਵਿੱਚ ਅੰਦਰੂਨੀ ਯੋਗਦਾਨ ਪਾਇਆ ਤੇ ਇਨਵੈਸਟੀਗੇਸ਼ਨ ਚੱਲੀ ਤੇ ਇੱਕ ਬਹੁਤ ਵੱਡੇ ਗੋਲਡ ਹਾਈਸਟ ਦੇ ਨਾਲ ਜੁੜੀ ਹੋਈ ਹੈ ਕੈਨੇਡੀਅਨ ਹਿਸਟਰੀ ਦੇ ਵਿੱਚ ਇਹ ਘਟਨਾ ਹੈ ਹਾਲਾਂਕਿ ਇਸ ਵਿੱਚੋਂ ਕਈ ਮਾੜੇ ਮੋਟੇ ਜਿਵੇਂ ਕਹਿੰਦੇ ਹਨ ਜੁਰਮਾਨੇ ਜੁਰਮੁਨੇ ਦੇ ਨਾਲ ਕਈਆਂ ਦੀ ਖੁਲਾਸੀ ਵੀ ਹੋ ਚੁੱਕੀ ਤੇ ਕਈ ਕਿਸੇ ਨੂੰ ਇੰਡੀਆ ਤੋਂ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰਮਪਾਲ ਸਿੱਧੂ ਜੋ ਕਿ ਇਨਸਾਈਡ ਅੰਦਰਲਾ ਬੰਦਾ ਸੀ ਤੇ ਉਹਨੂੰ ਜਾਣਕਾਰੀ ਸੀ ਕਿ 2023 ਦੇ ਵਿੱਚ ਜੋ ਕੰਮ ਕੀਤਾ ਜਾਣਾ ਤੇ ਇਹ ਕਿਵੇਂ ਹੋਣਾ ਤੇ ਉਹਨੇ ਸਾਰਾ ਕੁਛ ਇਸ ਚੀਜ਼ ਨੂੰ ਫੈਸਿਲੀਟੇਟ ਕੀਤਾ ਉਸਨੇ ਬਿਲਕੁਲ ਆਪਣੇ ਏਅਰ ਕੈਨੇਡਾ ਦੇ ਇੰਪਲਾਈ ਹੋਣ ਦੇ ਨਾਤੇ ਜੋ ਉਸਦਾ ਫਰਜ਼ ਬਣਦਾ ਸੀ ਉਹ ਨਾ ਨਿਭਾ ਕੇ ਉਸਨੇ ਚੋਰਾਂ ਦਾ ਸਾਥ ਦਿੱਤਾ ਪਰਮਪਾਲ ਸਿੱਧੂ ਤੇ ਕੇਸ ਜਿਹੜਾ ਹੈ ਜੀ ਚੱਲ ਰਿਹਾ ਤੇ ਉਸਨੂੰ ਉਸ ਉਹਦਾ ਕੇਸ ਜਿਹੜਾ ਚੱਲ ਪਿਆ ਤੇ ਸੁਣਵਾਈਆਂ ਦਾ ਦੌਰ ਹੈ ਉਹ ਇਸ ਵੇਲੇ ਸ਼ੁਰੂ ਹੋ ਗਿਆ ਇਸ ਵਿੱਚ ਡੋਰੈਂਟ ਕਿੰਗ ਮੈਕਲੀਨ ਜੋ ਅਮਰੀਕਾ ਦੇ ਵਿੱਚ ਗ੍ਰਿਫਤਾਰ ਹੈ ਹੈਗਾ ਓਨਟੇਰੀਓ ਦਾ ਉਹ ਵੀ ਜੁੜਿਆ ਹੋਇਆ ਸੀ ਇਸ ਦੇ ਨਾਲ ਤੇ ਕੁਛ ਜੋ ਸੋਨਾ ਸੀ ਉਸਨੂੰ ਪਿਘਲਾਉਣ ਵਾਲੇ ਲੋਕ ਕਰੰਸੀ ਨੂੰ ਇੱਧਰ ਉੱਧਰ ਕਰਨ ਵਾਲੇ ਇਸ ਵਿੱਚੋਂ ਬੇਸਿਕਲੀ ਸਮਝਣ ਵਾਲੀ ਗੱਲ ਇਹ ਹੈ ਜੀ ਕਿ ਉਸ ਵਿੱਚੋਂ ਪੱਲੇ ਕੱਖ ਨਹੀਂ ਪਿਆ ਜੋ ਅਥਾਰਟੀਜ਼ ਦੇ 6 ਕੁ ਸੋਨੇ ਦੀਆਂ ਵੰਗਾਂ 4 ਜਾਂ 6 ਸੋਨੇ ਦੀਆਂ ਵੰਗਾਂ ਅਣਘੜਤ ਜਿਹੀਆਂ ਦੱਸੀਆਂ ਜਾਂਦੀਆਂ ਨੇ ਤੇ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ 6600 ਸੋਨੇ ਦੇ ਬਿਸਕਿਟ ਕਹਿ ਲਓ ਜਿਹਨੂੰ ਛੋਟੇ ਹੁੰਦੇ ਨੇ ਤੇ ਜਿਹਨਾਂ ਦਾ ਭਾਰ 4 ਕੁਇੰਟਲ ਸੋਨਾ ਸੀ ਉਹ 4 ਕੁਇੰਟਲ ਸੀ 17 ਅਪ੍ਰੈਲ 2023 ਨੂੰ ਇਹ ਘਟਨਾ ਵਾਪਰੀ ਤੇ ਉਹਦੀ ਵੈਲਿਊ ਹੀ 20 ਮਿਲੀਅਨ ਸੀ ਬਾਕੀ ਕੈਸ਼ ਸੀ ਸੋ ਇਸ ਵੇਲੇ ਜ਼ਿਊਰਿਕ ਤੋਂ ਇੱਕ ਰਿਫਾਇਨਰੀ ਤੋਂ ਸੋਨਾ ਤੇ ਕਰੰਸੀ ਜਿਹੜੀ ਆ ਰਹੀ ਸੀ ਸਵਿਟਜ਼ਰਲੈਂਡ ਤੋਂ ਤੇ ਏਅਰ ਕੈਨੇਡਾ ਦੀ ਫਲਾਈਟ ਦੇ ਵਿੱਚ ਉਹਨੇ ਇੱਥੇ ਆ ਕੇ ਉਸਨੇ ਵੇਅਰ ਹਾਊਸ ਦੇ ਵਿੱਚ ਤੇ ਵੇਅਰ ਹਾਊਸ ਦੇ ਵਿੱਚੋਂ ਸਾਰਾ ਕੰਮ ਕਰ ਲਿਆ ਗਿਆ ਕੋਈ ਕਿਸੇ ਨੂੰ ਕੋਈ ਕੋਈ ਹਥਿਆਰ ਨਹੀਂ ਵਿਖਾਇਆ ਗਿਆ ਕੁਛ ਨਹੀਂ ਬਸ ਬੜੇ ਸਾਫ ਸੁਥਰੇ ਤਰੀਕੇ ਨਾਲ ਕੰਮ ਕਰ ਲਿਆ ਗਿਆ ਸੀ ਸੋ ਪਰਮਪਾਲ ਸਿੱਧੂ ਨੂੰ ਜਿਹੜਾ ਹੈ ਉਹ ਕੇਸ ਦਾ ਸਾਹਮਣਾ ਤੇ ਇੱਕ ਹੋਰ ਵਿਅਕਤੀ ਜੋ ਸ਼ੱਕੀ ਹੈ ਅਰਚਿਤ ਗਰੋਵਰ ਉਸ ਤੇ ਇਸ ਸਾਲ ਜਿਹੜਾ ਹੈ ਉਹ ਐਸੇ ਸਾਲ ਮੁਕੱਦਮਾ ਉਸ ਤੇ ਵੀ ਸ਼ੁਰੂ ਹੋ ਜਾਣਾ ਹੈ ਜੀ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਤੇ ਮਾਨਸ ਪਹੁਜਾ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਸੋਨਿਕ ਦੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ 587-832-1208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਤੇ ਵੀਰਪਾਲ ਕੌਰ ਟਰੱਟ ਨਾਲ ਸੰਪਰਕ ਕਰੋ ਇਹਨਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੀ ਹੈ ਤੇ ਬਿੱਲ ਸਰਕਾਰ ਨੂੰ ਭੇਜਦੀ ਹੈ ਆਪਣੀ ਬੋਲੀ ਵਿੱਚ ਆਪਣੇ ਤਰੀਕੇ ਨਾਲ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਵਾਉਣ ਲਈ ਵੀਰਪਾਲ ਕੌਰ ਨੂੰ 825-760-09-83 ਤੇ ਕਾਲ ਕਰ ਲਓ ਓ ਐਸ ਐਸ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓ ਐਸ ਐਸ ਸਮਾਇਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਹਫ਼ਤੇ ਦੇ 6 ਦਿਨ ਨੇ ਕਲੀਨਿਕ ਖੁੱਲ੍ਹਦਾ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ 587-617-4496 5876174696 ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ ਕੰਟਰੀ ਹਿਲਸ ਮਰਸੀਡੀਜ਼ ਬੈਂਸ ਦੇ ਵੱਡਾ ਸ਼ੋਅਰੂਮ ਹੈ ਇੱਥੋਂ ਤੁਸੀਂ ਵਧੀਆ ਡੀਲ ਅਗਰ ਲੈਣੀ ਹੈ ਤੇ ਗੌਰਵ ਸ਼ਰਮਾ ਨਾਲ 403-903-6757 ਤੇ ਸੰਪਰਕ ਕਰੋ ਮਰਸੀਡੀਜ਼ ਬੈਂਸ ਕੰਟਰੀ ਹਿਲਸ ਭਰੋਸੇਮੰਦ ਸੇਵਾਵਾਂ ਇੰਸ਼ੋਰੈਂਸ ਦੀਆਂ ਅਗਰ ਚਾਹੀਦੀਆਂ ਨੇ ਲਾਈਫ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਤੇ ਮੋਰਗੇਜ ਇੰਸ਼ੋਰੈਂਸ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ ਉਹਨਾਂ ਦਾ ਫੋਨ ਨੰਬਰ ਹੈ 403-404-3500 ਹੋਰ ਜਾਣਕਾਰੀ ਲਈ ਸਿਟੀ ਸਕੇਪ ਲੈਂਡਿੰਗ ਪਲਾਜ਼ੇ ਵਿੱਚ ਉਹਨਾਂ ਦੇ ਆਫਿਸ ਤੇ ਵੀ ਜਾ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਫੋਨ ਨੰਬਰ 403-936-7077 ਟੇਕ ਆਊਟ ਡਿਲੀਵਰੀ ਜਾਂ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਤੋਂ ਇਲਾਵਾ ਫੈਮਿਲੀ ਫੋਟੋ ਬੱਚਿਆਂ ਦੀਆਂ ਫੋਟੋ ਸਭ ਕੁਛ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਇਹ ਕੰਮ ਕੀਤਾ ਜਾਂਦਾ ਹੈ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ ਨੋਟ ਕਰੋ ਉਹਨਾਂ ਦਾ ਫੋਨ ਨੰਬਰ 403-947-0060 ਪਿਕਸਲ ਫੋਟੋ ਸਟੂਡੀਓ $7 ਵਿੱਚ ਪਾਸਪੋਰਟ ਫੋਟੋ ਪ੍ਰੋਗਰਾਮ ਵਿੱਚ ਕੁਛ ਹੋਰ ਖ਼ਬਰਾਂ

0: ਬਾਕੀ ਨੇ ਤੇ ਉਹਨਾਂ ਦੇ ਬਾਰੇ ਆਪ ਜੀ ਨਾਲ ਕੋਈ ਸਾਂਝ ਪਾਉਂਦੇ ਹਾਂ। ਫਲਾਈ ਦੁਬਈ ਜਹਾਜ਼ ਦੀ ਕਹਾਣੀ ਅਸੀਂ ਕਈ ਦਿਨਾਂ ਤੋਂ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਆਤਮ ਹੱਤਿਆ ਦੀ ਮੰਸ਼ਾ ਦੇ ਨਾਲ ਤੇ ਹੋਰਨਾਂ ਯਾਤਰੀਆਂ ਨੂੰ ਮਾਰਨ ਦੀ ਮੰਸ਼ਾ ਦੇ ਨਾਲ ਕੋ ਪਾਇਲਟ ਜਿਹੜਾ ਸੀ ਜੋ ਉਪ ਚਾਲਕ ਜਹਾਜ਼ ਦਾ ਉਸਨੇ ਪਾਇਲਟ ਦੇ ਉੱਪਰ ਕੁਹਾੜੀ ਦੇ ਨਾਲ ਹਮਲਾ ਕੀਤਾ ਤੇ ਜਿਹਦੇ ਉੱਪਰ ਹਮਲਾ ਕੀਤਾ ਗਿਆ ਮੇਨ ਪਾਇਲਟ ਉਹ ਇੰਡੀਅਨ ਸੀ ਤੇ ਉਸਨੇ ਸੱਟ ਲੱਗਣ ਦੇ ਬਾਵਜੂਦ ਉਸ 'ਤੇ ਹਮਲਾ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਤਰੀਕੇ ਜੋ ਕੋਕਪਿਟ ਦਾ ਡੋਰ ਹੁੰਦਾ ਬੰਦ ਹੁੰਦਾ ਲੋਕਡ ਹੁੰਦਾ ਉਸਨੂੰ ਖੋਲ੍ਹ ਦਿੱਤਾ ਜਿਸ ਨਾਲ ਬਾਕੀ ਜਹਾਜ਼ ਉਨੀ ਦੇਰ ਤੱਕ ਤਾਂ ਕਾਫੀ 17,000 ਫੁੱਟ ਥੱਲੇ ਗਿਆ ਪਰ ਇੰਨੀ ਦੇਰ ਨੂੰ ਆ ਕੇ ਫਿਰ ਕਿਸੇ ਨੇ ਉਸ ਬੰਦੇ ਨੂੰ ਕਾਬੂ ਕਰ ਲਿਆ ਅਤੇ ਜਹਾਜ਼ ਸੰਭਲ ਗਿਆ। ਸੋ ਉਹ ਪਾਇਲਟ ਜੇਰੇ ਇਲਾਜ ਹੈ ਉਸ ਨਾਲ ਗੱਲਬਾਤ ਨਰਿੰਦਰ ਮੋਦੀ ਨੇ ਵੀ ਕੀਤੀ ਵੀਡੀਓ ਦੇ ਜ਼ਰੀਏ। ਲੇਕਿਨ ਜੋ ਕੋ ਪਾਇਲਟ ਹੈ ਉਸ 'ਤੇ ਹੁਣ ਸਾਰਿਆਂ ਦਾ ਧਿਆਨ ਆ ਉਹ 'ਤੇ ਇਸ ਵੇਲੇ ਗ੍ਰਿਫਤਾਰ ਹੈ ਜੋ ਸੂਸਾਈਡ ਮਿਸ਼ਨ 'ਤੇ ਸੀ ਅਤੇ ਕਹਿੰਦੇ ਨੇ ਕਿ ਕੋ ਪਾਇਲਟ ਜਿਹੜਾ ਸੀਗਾ ਜੀ ਉਸਦਾ ਨਾਮ ਹੈਗਾ ਜੀ ਹਮਾਮ ਅਲ ਹਮਾਮੀ ਅਤੇ ਇਸ ਸਿਚੁਏਸ਼ਨ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਾਂ ਜਿਹੜੇ ਜਾਂਚ ਕਰ ਰਹੇ ਨੇ ਉਹ ਉਹਨਾਂ ਨੇ ਤੇ ਅਜੇ ਤੱਕ ਕੁਛ ਨਹੀਂ ਦੱਸਿਆ ਲੇਕਿਨ ਕੁਛ ਅਜਿਹੇ ਲੋਕ ਨੇ ਜੋ ਕਿ ਗਲਫ ਅਤੇ ਵੈਸਟਰਨ ਡਿਪਲੋਮੈਟ ਹੈਗੇ ਨੇ ਜਿਹਦੇ ਵਿੱਚ ਅਤੇ ਕੁਛ ਹੋਰ ਲੋਕ ਜੋ ਅੰਦਰੂਨੀ ਤੌਰ 'ਤੇ ਜਾਣਦੇ ਨੇ ਉਹ ਕਹਿੰਦੇ ਨੇ ਕਿ ਸਾਡਾ ਨਾਮ ਨਾ ਦੱਸਿਓ ਪਰ ਅਸੀਂ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਇਸ ਬੰਦੇ ਦੀ ਪਹਿਲਾਂ ਵੀ ਜਾਂਚ ਹੋਈ ਹੈ ਅਤੇ ਐਕਸਟ੍ਰੀਮਿਜ਼ਮ ਕੰਸਰਨ ਕਿ ਉਹ ਜਿਹੜੇ ਅੱਤਵਾਦੀ ਵਿਚਾਰਾਂ ਲਈ ਉਸਨੂੰ ਜਾਣਿਆ ਜਾਂਦਾ ਸੀ। ਸੋ ਯੂਨਾਈਟਿਡ ਅਰਬ ਐਮੀਰੇਟਸ ਜੋ ਕਿ ਜਾਂਚ ਕਰ ਰਿਹਾ ਉਹਨੇ ਕਿਹਾ ਕਿ ਕੋ ਪਾਇਲਟ ਨੇ ਜਿਹੜਾ ਸੀ ਉਹ ਅਟੈਕ ਕੀਤਾ ਅਤੇ ਇੱਕ ਅੱਤਵਾਦੀ ਹਮਲਾ ਸੀ ਉਹ ਕਰਨਾ ਚਾਹੁੰਦਾ ਸੀ ਜਹਾਜ਼ ਦੇ ਨਾਲ। ਸੋ ਨਵੀਆਂ ਡਿਟੇਲ ਜਿਹੜੀਆਂ ਕੁਛ ਹੈਗੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਰ ਇਸ ਵਿੱਚ ਇਹ ਵਿਅਕਤੀ ਦਾ ਪਹਿਲਾਂ ਕਿਹੋ ਜਿਹਾ ਕੰਮ ਸੀਗਾ ਅਤੇ ਪਹਿਲਾਂ ਜਿਹੜਾ ਸੀ ਉਹ ਇਹਨੂੰ ਕਿਉਂ ਜਿਹੜਾ ਸੀ ਇਸ ਚੀਜ਼ ਲਈ ਉਸਦੀ ਜਾਂਚ ਹੋਈ ਜਾਂ ਉਹਨੂੰ ਫਲੈਗ ਕੀਤਾ ਗਿਆ ਸੀ ਕਿ ਤੇਰਾ ਧਿਆਨ ਰੱਖਿਓ ਇਹਦਾ ਇਹ ਗੜਬੜ ਕਰ ਸਕਦਾ ਅਤੇ ਫਿਰ ਜੇ ਇੰਨੀ ਗੜਬੜ ਕਰ ਸਕਦਾ ਸੀ ਤਾਂ ਉਸਨੂੰ ਜਹਾਜ਼ ਉਡਾਉਣ ਕਿਵੇਂ ਦਿੱਤਾ ਗਿਆ ਬਹੁਤ ਵੱਡੇ ਵੱਡੇ ਸਵਾਲ ਨੇ ਜੀ। ਅਤੇ ਹੋਰ ਖਬਰਾਂ ਦੇ ਵਿੱਚ ਸਰੀ ਦਾ ਇੱਕ ਵਿਅਕਤੀ ਪੰਜਾਬੀ ਮੂਲ ਦਾ ਅੰਮ੍ਰਿਤਪਾਲ ਸਿੰਘ ਜਿਸਨੇ ਕਿ $32 million ਦੀ ਲਾਟਰੀ ਜਿੱਤੀ ਹੈ ਅਤੇ ਉਹ ਕਹਿੰਦੇ ਨੇ ਕਿ ਗੋਲਡ ਬਾਲ ਜੈਕਪੋਟ ਉਸਨੇ ਦੱਸਿਆ ਸੀ ਲੋਟੋ 649 ਦਾ BC ਲੋਟਰੀ ਕਾਰਪੋਰੇਸ਼ਨ ਨੇ ਹੁਣ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਆਪਣੇ ਕਹਿੰਦੇ ਫਿਰ ਉਹ ਥੋੜ੍ਹਾ ਜਿਹਾ ਉਸਨੇ ਆਪਣਾ ਹੁਣ ਸੋਚਿਆ ਅਤੇ ਜਦੋਂ ਆਪਣੀ ਟਿਕਟ ਉਸਨੇ ਚੈੱਕ ਕੀਤੀ ਅਤੇ ਪਹਿਲਾਂ ਉਸਨੂੰ ਲੱਗਾ ਕਿ 32,000 ਜਿੱਤੇ ਨੇ ਫਿਰ ਪਤਾ ਲੱਗਾ ਕਿ 32,000 ਨਹੀਂ 32 million। ਫੋਟੋਆਂ ਵੀ ਉਸ ਅੰਮ੍ਰਿਤਪਾਲ ਸਿੰਘ ਦੀਆਂ ਆਈਆਂ ਨੇ। ਸੋ ਉਹ ਹੁਣ ਕਹਿੰਦਾ ਕਿ ਮੈਂ ਆਪਣੇ ਲਈ ਇੱਕ ਵਧੀਆ ਜਿਹਾ ਘਰ ਇੱਕ ਡਰੀਮ ਕਾਰ ਉਹ ਖਰੀਦਣੀ ਹੈ। ਸੋ ਇਹ ਹੋਰ ਕੀ ਕਰਨਾ ਥੋੜ੍ਹੀ ਜਿਹੀ ਡਿਟੇਲ ਜਿਹੜੀਆਂ ਉਹ ਤਾਂ ਹੌਲੀ ਹੌਲੀ ਸਾਹਮਣੇ ਆਉਣਗੀਆਂ। ਸੋ ਇੱਕ 7-Eleven ਤੋਂ ਇੱਕ ਉਸਨੇ ਇਹ ਟਿਕਟ ਖਰੀਦੀ ਹੋਈ ਸੀ ਜਿਸ ਨੇ 32 million ਜਿਹੜੇ ਸੀ ਉਸਨੂੰ ਦੇ ਦਿੱਤੇ ਨੇ। ਹੋਰ ਖਬਰਾਂ ਦੇ ਵਿੱਚ ਹੋਰ ਹੈਗੀਆਂ ਨੇ ਕਈ ਅਤੇ ਇੱਕ ਕੈਨੇਡੀਅਨ ਵਿਅਕਤੀ ਨੂੰ ਜਿਹੜਾ ਹੈ 1 year ਜੇਲ੍ਹ ਦੇ ਵਿੱਚ ਸਜ਼ਾ ਦਿੱਤੀ ਗਈ ਹੈ ਅਤੇ ਤਕਰੀਬਨ 24 kilos ਕੋ 31 kilos ਕੈਨਾਬੀਸ ਜੋ ਹੈ ਉਹ ਵੈਨਕੂਵਰ ਤੋਂ UK ਲਿਜਾਣ ਦੀ ਟਰਾਈ ਕਰ ਰਿਹਾ ਸੀ। 28 October 2024 ਨੂੰ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਇੱਕ ਸੂਟ ਕੇਸ ਜਿਹੜਾ ਲੰਡਨ ਹੀਥਰੋ ਨੂੰ ਜਾਂਦਾ ਹੋਇਆ ਰੋਕਿਆ ਇਸ ਵਿੱਚੋਂ 31 kilos ਕੈਨਬੀਜ ਬਰਾਮਦ ਕੀਤੀ ਹੈ। ਅਲਾਦੀਨ ਕੌਕ ਇੱਕ 56 years ਦਾ ਵਿੰਡਸਰ ਦਾ ਜਿਹੜਾ ਸੀ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕੇਸ ਚੱਲਿਆ ਅਤੇ ਹੁਣ ਉਸਨੂੰ ਸਿਰਫ 1 year ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਗਈ ਹੈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ $8 million ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ ਖੁਫੀਆ ਜਾਣਕਾਰੀ ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ .ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੇ

0: patients da vi nigga welcome. Family care to leke medical checkup. Ate chronic bimariyan de ilaaj tak. Sab kuch ikko cha the. Assi hafte de 6 din khulle haan te oh vi der sham tak. Ta der kis gal di? Aaj hi dial karo 587-617-4696. 587-617-4696. Oasis Smile Medical. Tuhadi sehat saadi zimmewari. 587-617-4696.
1: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647-702 V23
2: लाइसेंस नंबर 10394।
3: ओहो, आज फेर नहीं लोड मिलया।
0: की होया?
3: बस पूछ ना, इंश्योरेंस कंफर्मेशन नहीं आई टाइम पे, ते हुन फेर एक दिन वेट करनी पैनी है, ते बच्चियां नु फेर नहीं मिल होना दो दिन।
0: ओहो, रह गए ना फेर पीछे। मैं सुनया है सोने के इंश्योरेंस दे मानस पहुंचा अते रमन वड़ाच, ते उना दी टीम इंश्योरेंस कंफर्मेशन बहुत जल्दी प्रोवाइड करवा दंदी है, ते ओ ता पोर्टल भी सेट कर दंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੂਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।